ਬਾਣੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਈ ਫਿਰ ਅੰਗਲ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ।

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਕੀਤੀਆਂ। ਆਪ ਜੀ ਦਾ ਸੇ ਪਰਿਵਾਰ ਜੌਹਲ ਪਰਿਵਾਰ ਵੱਲੋਂ ਆਪ ਜੀ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਨੇ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ, ਜੌਹਲ ਪਰਿਵਾਰ ਦੇ ਬੱਚੇ ਕਾਕਾ ਜੋਰਾਵਰ ਸਿੰਘ, ਕਾਕਾ ਇਮਾਰੀ ਸਿੰਘ, ਬੱਚੀ ਹੀਰਾ ਕੌਰ, ਕਾਕਾ ਜੋਬਨ ਸਿੰਘ ਸੱਚੇ ਪਾਤਸ਼ਾਹ ਜੀ ਬੱਚੇ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਲਈ ਜਾ ਰਹੇ ਨੇ। ਬੱਚਿਆਂ ਨੂੰ ਪੜ੍ਹਾਈ ਵਿੱਚ ਕਾਮਯਾਬੀ ਬਖਸ਼ਣੀ, ਗੁਰਪ੍ਰਸਾਦੀ ਵਿਦਿਆ ਵਿਚਾਰੇ, ਪੜ੍ਹ ਪੜ੍ਹ ਪਾਵੇ ਮਾਨ। ਸੱਚੇ ਪਾਤਸ਼ਾਹ ਜੀ ਬੱਚਿਆਂ ਨੂੰ ਉੱਚ ਵਿਦਿਆ ਦੇ ਦਾਨ ਬਖਸ਼ਣੇ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ। ਬੱਚੀ ਸਿਮਰਨ ਕੌਰ, ਕਾਕਾ ਅਰਜਨ ਸਿੰਘ ਸੱਚੇ ਪਾਤਸ਼ਾਹ ਜੀ ਪੜ੍ਹਾਈ ਕਰ ਰਹੇ ਨੇ, ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ, ਬੱਚਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ। ਬੱਚੇ ਮਾਤਾ ਪਿਤਾ ਦੇ ਆਗਿਆਕਾਰ ਹੋਣ, ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਣੇ, ਗੁਰਸਿੱਖੀ ਨਾਮ ਦਾਨ ਦੀਆਂ ਦਾਤਾਂ ਬਖਸ਼ਣੀਆਂ, ਚੜ੍ਹਦੀ ਕਲਾ ਪ੍ਰਦਾਨ ਕਰਨੀ। ਜੌਹਲ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਕੀਤੇ ਨੇ।

ਕਿਰਪਾ ਕਰਨੀ, ਬੱਚਿਆਂ ਦੇ ਸਿਰ 'ਤੇ ਮਿਹਰ ਪਰਿਆਸ ਰੱਖਣਾ। ਬੱਚੀ ਸਾਹਿਲ ਕੌਰ ਸੱਚੇ ਪਾਤਸ਼ਾਹ ਜੀ, ਸਾਰੇ ਬੱਚਿਆਂ ਦੇ ਸਿਰ 'ਤੇ ਮਿਹਰ ਪਰਿਆਸ ਰੱਖਣਾ। ਬੱਚੀ ਸਾਇਆ ਕੌਰ ਦੇ ਸਿਰ 'ਤੇ ਵੀ ਮਿਹਰ ਪਰਿਆਸ ਰੱਖਣਾ। ਵਿਦਿਆ ਦੇ ਦਾਨ ਬਖਸ਼ਣੇ, ਗੁਰਪ੍ਰਸਾਦੀ ਵਿਦਿਆ ਵਿਚਾਰੇ, ਪੜ੍ਹ ਪੜ੍ਹ ਪਾਵੇ ਮਾਨ, ਸਾਰੇ ਬੱਚਿਆਂ ਨੂੰ ਉੱਚ ਵਿਦਿਆ ਦੇ ਦਾਨ ਬਖਸ਼ਣੇ। ਬੇਅੰਤ ਮਾਇਆ ਗੁਰੂ ਘਰ ਵਾਸਤੇ ਹਾਜ਼ਰ ਕਰਦੇ ਨੇ, ਕਿਰਪਾ ਕਰਨੀ, ਕਿਰਤ ਕਮਾਈਆਂ ਬਰਕਤਾਂ ਬਖਸ਼ਣੀਆਂ। ਬੱਚਿਆਂ ਦੇ ਸਿਰ 'ਤੇ ਰਹਿਮਤਾਂ ਬਰੇ ਹੱਥ ਰੱਖਣੇ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ ਆਪ ਵਿਭਾਗੀ ਹੋ, ਜੋ ਸੰਧਿਆ ਸਮੇਂ ਖਾਲਸਾ ਦੀ ਮਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋ ਦਰ ਰਹਿਰਾਜ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ, ਉੱਥੇ ਹੀ ਜੌਹਲ ਪਰਿਵਾਰ ਵੱਲੋਂ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ, ਜੋ ਕਿ ਜੌਹਲ ਪਰਿਵਾਰ ਦੇ ਬੱਚੇ ਕਾਕਾ ਜੋਰਾਵਰ ਸਿੰਘ ਜੀ, ਕਾਕਾ ਇਮਾਰੀ ਸਿੰਘ ਜੀ, ਬੱਚੀ ਹੀਰਾ ਕੌਰ, ਕਾਕਾ ਜੂਬਨ ਸਿੰਘ, ਬੱਚੀ ਸਿਮਰਨ ਕੌਰ, ਕਾਕਾ ਅਰਜਨ ਸਿੰਘ ਅਤੇ ਬੱਚੀ ਸਾਇਆ ਕੌਰ, ਬੱਚਿਆਂ ਦੀ ਉੱਚ ਵਿੱਦਿਆ ਦੀ ਦਾਤ ਵਾਸਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਸਰਕਣ ਵਿੱਚ ਬੱਚਿਆਂ ਨੂੰ ਉੱਚ ਵਿੱਦਿਆ ਦੇ ਦਾਨ ਬਖਸ਼ਣ। ਸਾਰੀਆਂ ਸੰਗਤਾਂ ਵੱਲੋਂ ਬੱਚਿਆਂ ਦੀ ਉੱਚ ਵਿੱਦਿਆ ਦੇ ਦਾਨ ਵਾਸਤੇ ਅਰਦਾਸ ਬੇਨਤੀ। ਗੁਰੂ ਸਾਹਿਬ ਜੀ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਸਰਕਣ, ਬੇਅੰਤ ਮਾਇਆ ਗੁਰੂ ਘਰ ਵਾਸਤੇ ਹਾਜ਼ਰ ਕਰਦੇ ਨੇ। ਪਰਿਵਾਰ ਵੱਲੋਂ ਗੁਰੂ ਕੇ ਲੰਗਰ ਵੀ ਸੱਜੇ ਹੋਏ ਨੇ। ਸਮਾਂ ਬਣ 'ਤੇ ਸਾਰਿਆਂ ਨੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ। ਜੌਹਲ ਪਰਿਵਾਰ ਦਾ ਖਾਲਸਾ ਦੀਵਾਨ ਸੋਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਸ ਰੱਖੇ। ਆਓ ਦੀਵਾਨ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਜਥੇ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਗੁਰਸੇਵਕ ਸਿੰਘ ਜੀ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾਉਣਗੇ। ਵਿਸ਼ੇਸ਼ ਤੌਰ 'ਤੇ ਸਾਡੇ ਪਾਸ ਜੋ ਕਿ ਪਿਛਲੇ ਦਿਨਾਂ ਤੋਂ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ ਕੀਰਤਨ ਕਰ ਰਹੇ ਨੇ, ਉਹ 7:15 ਤੋਂ 8:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ। ਉਪਰੰਤ ਭਾਈ ਰਿਸ਼ਪਾਲ ਸਿੰਘ ਪਮਾਲ ਦਾ ਢਾਡੀ ਜਥਾ 1 ਕਵਿਤਾ ਦੀ ਹਾਜ਼ਰੀ, ਉਪਰੰਤ ਆਨੰਦ ਸਾਹਿਬ ਸਮਾਪਤੀ। ਆਓ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਹ ਸਮਾਂ ਹੈ ਗੁਰਮਤਿ ਵਿਚਾਰਾਂ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਸਰਕਾਰ ਜੋ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਜੋ ਕਿ ਅੱਜ ਹੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਪਹੁੰਚੇ ਨੇ। ਭਾਈ ਸਾਹਿਬ ਜੀ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਵੇਰੇ ਸ਼ਾਮ ਕਥਾ ਦੀ ਹਾਜ਼ਰੀ ਭਰਿਆ ਕਰਨਗੇ। ਸਵੇਰੇ ਪਾਵਨ ਮੁੱਖਵਾਦ ਦੀ ਵਿਚਾਰ, ਜੋ ਕਿ 7:45 ਤੋਂ 8:15 ਵਜੇ ਤੱਕ ਹੁੰਦੀ ਹੈ। ਸ਼ਾਮ ਨੂੰ ਕਥਾ ਦਾ ਸਮਾਂ 6:30 ਤੋਂ 7:15 ਵਜੇ ਤੱਕ ਹੁੰਦਾ ਹੈ। ਸੋ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰੋ ਜੀ। ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਨੂੰ ਸਾਰੀਆਂ ਸੰਗਤਾਂ ਵੱਲੋਂ, ਖਾਲਸਾ ਦੀਵਾਨ ਸਾਡੀ ਵੱਲੋਂ ਜੀਉ ਆਇਆ, ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
2: ਵਾਹਿਗੁਰੂ ਸਾਹਿਬ ਜੀ, ਗੁਰ ਜੈਸਾ ਨਾਹੀ ਕੋ ਦੇਵ, ਜਿਸ

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ

0: ਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਸਾਰੇ ਜੋ ਸੰਧਿਆ ਦੇ ਸਮੇਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਤਸੰਗਤ ਰੂਪ ਦੇ ਵਿੱਚ ਜੁੜ ਕੇ ਬੈਠੇ ਹਾਂ। ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਅੰਮ੍ਰਿਤਮਈ ਬਾਣੀ ਗੁਰਮੁਖਾਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਜੋ ਗੁਰਬਾਣੀ ਦਾ ਕੀਰਤਨ ਹੈ ਇਹ ਸਾਡੇ ਮਨ ਨੂੰ, ਜੋ ਅਸੀਂ ਵਿਚਾਰਾਂ 'ਚ ਹੁੰਦੇ ਹਾਂ, ਘਰਾਂ ਤੋਂ ਆਏ ਹੁੰਦੇ ਹਾਂ, ਉਸ ਨੂੰ ਇਕਾਗਰ ਕਰਦਾ, ਸ਼ਾਂਤ ਰਸ 'ਚ ਲੈ ਕੇ ਜਾਂਦਾ। ਜੋ ਗੁਰਬਾਣੀ ਹੈ ਫਿਰ ਉਸ ਦੀ ਵਿਚਾਰ ਇਸ ਮਨ ਨੂੰ ਸਮਝ ਆਉਂਦੀ ਹੈ, ਉਹ ਫਿਰ ਹਿਰਦੇ 'ਚ ਵੱਸ ਜਾਂਦੀ ਹੈ। ਇਸ ਕਰਕੇ ਗੁਰਬਾਣੀ 'ਚ ਪ੍ਰਮਾਣ ਕਰਦੇ ਨੇ, ਕਥਾ ਕੀਰਤਨ ਸੁਖਦਾਈ। ਜਿਹੜਾ ਕੀਰਤਨ ਹੈ ਔਰ ਕਥਾ ਹੈ ਇਹ ਸਾਡੇ ਮਨ ਨੂੰ ਸੁੱਖ ਦਿੰਦੇ ਨੇ। ਹੋਰ ਦੁਨੀਆਂ ਦੇ ਵਿੱਚ ਸਾਨੂੰ ਸੁੱਖ ਨਹੀਂ ਮਿਲਦਾ, ਕਿਉਂਕਿ ਸੁੱਖ ਜੋ ਹੈ ਉਹ ਸਤਸੰਗਤ 'ਚ ਹੈ। ਕਿਉਂਕਿ ਮਨ ਦਾ ਇੱਥੇ ਖੇਲ ਚੱਲਦਾ ਹੈ, ਸੰਸਾਰ ਦੇ ਵਿੱਚ ਮਨ ਲਈ ਕੋਈ ਵਸਤੂ ਨਹੀਂ ਹੈ। ਇਸ ਲਈ ਜਿਉਂ ਹੀ ਸਾਡਾ ਮਨ ਸਤਸੰਗਤ 'ਚ ਆਉਂਦਾ, ਕਥਾ ਕੀਰਤਨ ਸਰਵਣ ਕਰਦਾ ਹੈ, ਅਤੇ ਇਸ ਨੂੰ ਸੁੱਖ ਪ੍ਰਾਪਤ ਹੁੰਦਾ, ਮਨ ਨਿਰਮਲ ਹੁੰਦਾ। ਆਓ ਜੋ ਲੜੀਵਾਰ ਭਾਈ ਗੁਰਦਾਸ ਦੀਆਂ ਵਾਰਾਂ ਦੀ ਕਥਾ ਸਰਵਣ ਕਰ ਰਹੇ ਹਾਂ। ਸਰਵਣ ਕਰਨ ਤੋਂ ਪਹਿਲਾਂ ਨਵਾਓ ਸਤਿਗੁਰਾਂ ਨੂੰ ਸੀਸ ਦਿਓ, ਅਸੀਸ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਅਨੰਤੋ ਕੂਕੋ ਭਲੋ, ਸਭ ਵਧਾਵਨ ਹਨ ਸਰਦਾਰਾ। ਇੱਟਾ ਰੋੜਾ ਜਾਣੀਐ ਨਵਲ ਨਿਹਾਲੂ ਸ਼ਬਦ ਵਿਚਾਰਾ। ਅਨੰਤਾ ਕੂਕੋ ਭਲੇ, ਸਭ ਵਧਾਵਨ ਹਨ ਸਰਦਾਰਾ। ਇੱਟਾ ਰੋੜਾ ਜਾਣੀਐ ਨਵ ਨਿਹਾਲੂ ਸ਼ਬਦ ਵਿਚਾਰਾ। ਤਖ ਤੂੰ ਧੀਰ ਗੰਭੀਰ ਹੈ, ਦਰਗਹਿ ਤੁਲੀ ਜਪੈ ਨਿਰੰਕਾਰਾ। ਮਨਸਾ ਧਾਰ ਅਥਾਹ ਹੈ, ਤੀਰਥ ਉੱਪਲ ਸੇਵਕ ਸਾਰਾ। ਕਿਸਨਾ ਚੰਗੀ ਆਖੀ ਹੈ, ਪੰਮੂਪੁਰੀ ਗੁਰੂ ਕਾ ਪਿਆਰਾ। ਤਿੰਗੜ ਮਧੂ ਜਾਣੀਅਨ, ਵੱਡੇ ਸੁਜਾਨ ਤਖਾਣ ਅਪਾਰਾ। ਬਨਵਾਲੀ ਪਰਮ ਪਰਸਰਾਮ, ਬਾਲ ਵੈਦ ਹੋਂ ਤਿੰਨ ਬਲਹਾਰਾ। ਸਤਿਗੁਰ ਪੁਰਖ ਸਵਾਰਨ ਹਾਰਾ, ਬਨਵਾਲੀ ਤੇ ਪਰਸਰਾਮ, ਬਾਲ ਵੈਦ ਹੋਂ ਤਿੰਨ ਬਲਹਾਰਾ। ਸਤਿਗੁਰ ਪੁਰਖ ਸਵਾਰਨ ਹਾਰਾ, ਸਤਿਗੁਰ ਪੁਰਖ ਸਵਾਰਨ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪ ਹਰ ਰੋਜ਼ ਗੁਰਮੁਖਾਂ ਪਾਸੋਂ ਜੋ ਭਾਈ ਗੁਰਦਾਸ ਦੀਆਂ ਵਾਰਾਂ ਹੈ ਉਹ ਸਰਵਣ ਕਰਦੇ ਆ ਰਹੇ ਹੋ। ਇਹ 11ਵੀਂ ਪੌੜੀ ਦੀ 29ਵੀਂ ਵਾਰ ਹੈ, 29ਵੀਂ ਪੌੜੀ ਹੈ 11ਵੀਂ ਵਾਰ ਦੀ। ਇਸ ਤੋਂ ਪਹਿਲਾਂ ਆਪ ਜੀ ਨੇ ਉਹਨਾਂ ਗੁਰਸਿੱਖਾਂ ਦੀ ਵਡਿਆਈ ਸੁਣੀ ਹੈ ਜਿਨ੍ਹਾਂ ਨੇ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਦੀ ਸੰਗਤ 'ਚ ਆਏ ਅਤੇ ਆਪਣਾ ਜੀਵਨ ਸਫਲ ਕੀਤਾ। ਅੱਜ ਦੀ ਜਿਹੜੀ ਪੌੜੀ ਹੈ ਇਹ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਸਮੇਂ ਦੇ ਵਿੱਚ ਜੋ ਸਿੱਖ ਉਹਨਾਂ ਦੀ ਸੰਗਤ 'ਚ ਆਉਂਦੇ ਉਹਨਾਂ ਗੁਰਸਿੱਖਾਂ ਦੇ ਜੋ ਵਿਰਲੇ ਵਿਰਲੇ ਜੀਵ ਹੁੰਦੇ ਨੇ ਜੋ ਲਾਹਾ ਲੈਂਦੇ ਨੇ ਸੰਗਤ ਚਾ ਕੇ, ਜੋ ਗੁਰੂ ਦੇ ਬਚਨਾਂ ਨੂੰ ਮੰਨ ਕਰਕੇ ਬਚਨਾਂ ਕਰਕੇ ਸੱਤ ਸੱਤ ਕਰਕੇ ਮੰਨਦੇ ਨੇ ਅਤੇ ਉਹ ਕਰਮ ਕਮਾਉਂਦੇ ਨੇ ਜੋ ਗੁਰੂ ਕਹਿੰਦਾ, ਇਹਨੂੰ ਮਨ ਬਚ ਅਤੇ ਕਰਮ ਕਹਿੰਦੇ ਨੇ ਗੁਰਬਾਣੀ 'ਚ। ਉਹ ਗੁਰੂ ਦੀ ਬਾਣੀ ਨੂੰ, ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ। ਐਸੇ ਗੁਰਸਿੱਖਾਂ ਦੀ, ਮਹਾਨ ਗੁਰਸਿੱਖਾਂ ਦੀ ਭਾਈ ਗੁਰਦਾਸ ਜੀ ਨੇ ਉਹਨਾਂ ਦੀ ਵਡਿਆਈ ਕੀਤੀ ਹੈ ਜੋ ਗੁਰੂ ਨੂੰ ਮਿਲ ਕੇ ਆਪਣਾ ਜੀਵਨ ਸਫਲ ਕਰ ਗਏ। ਛੇਵੇਂ ਪਾਤਸ਼ਾਹ ਦੇ ਗੁਰਸਿੱਖ ਉਹਨਾਂ ਦੀ ਅੱਜ ਇਸ ਪੌੜੀ 'ਚ ਨਾਮ ਅਤੇ ਉਹਨਾਂ ਦੇ ਕਿਰਦਾਰਾਂ ਦੀ ਜ਼ਿਕਰ ਆਇਆ। ਅੱਜ ਵੀ ਉਹੀ ਕਲਾ ਵਰਤ ਰਹੀ ਹੈ ਕਿਉਂਕਿ ਅੱਜ ਵੀ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਾਗਤ ਜੋਤ, ਦਸੇ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਗੁਰੂ ਸਾਹਿਬ ਉਪਦੇਸ਼ ਦਿੰਦੇ ਸੀ ਉਹੀ ਉਪਦੇਸ਼ ਅੱਜ ਵੀ ਚੱਲ ਰਿਹਾ। ਬਹੁਤ ਸਾਰੇ ਸਿੱਖ ਆਉਂਦੇ ਨੇ ਸਤਿਗੁਰ ਦੀ ਹਜ਼ੂਰੀ 'ਚ, ਗਾਉਂਦੇ ਵੀ ਆ, ਸੁਣਦੇ ਵੀ ਆ, ਪਰ ਥਾਂ ਕਿਹਨਾਂ ਦਾ ਪੈਂਦਾ? ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਬੱਚੇ ਇਹਨਾਂ ਨੂੰ ਸੱਤ ਸੱਤ ਕਰਕੇ ਮੰਨਿਆ। ਗੁਰਬਾਣੀ 'ਚ ਪ੍ਰਮਾਣ ਕਰਦੇ ਨੇ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸੱਤ ਸੱਤ ਕਰ ਮੰਨੀ। ਜਿਹੜੇ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਦੇ ਨੇ, ਹੁਣ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਅਸੀਂ ਤਾਂ ਹੀ ਮੰਨਾਂ ਗਏ ਜੇ ਅਸੀਂ ਗੁਰੂ ਦੀ ਹਜ਼ੂਰੀ 'ਚ ਆ ਕੇ ਬੈਠ ਕੇ ਗੁਰੂ ਦੇ ਬਚਨਾਂ ਨੂੰ ਸੁਣਾਂਗੇ, ਸੁਣਾਂਗੇ, ਮੰਨਾਂਗੇ, ਫਿਰ ਕਮਾਵਾਂਗੇ। ਪ੍ਰੇਮ ਪੈਦਾ ਹੋਊ ਗੁਰੂ ਪ੍ਰਤੀ, ਪਰਮਾਤਮਾ ਪ੍ਰਤੀ, ਫਿਰ ਸਾਡਾ ਮਨ ਜਿਹੜਾ ਹੈ ਉਹ ਤੀਰਥ 'ਤੇ ਇਸ਼ਨਾਨ ਕਰੂਗਾ। ਇਹ ਮੈਲਾ ਮਨ ਉਸ ਘਰ ਦੇ ਵਿੱਚ ਪ੍ਰਵਾਨ ਨਹੀਂ, ਇਹ ਮਨ ਨਿਰਮਲ ਹੋ ਜੂਗਾ ਅਤੇ ਪ੍ਰੇਮਾ ਭਗਤੀ ਕਰਨ ਲੱਗ ਜੂਗਾ ਉਸ ਪਰਮੇਸ਼ੁਰ ਦੀ, ਗੁਰੂ ਦੇ ਰਾਹੀਂ। ਇਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਸਾਡਾ ਮਨ ਅੰਤਰਗਤ ਹੋਜੂ, ਅੰਤਰ ਧਿਆਨ ਹੋ ਜੂਗਾ ਸਾਡੇ ਅੰਦਰ, ਉਹ ਤੀਰਥ ਪ੍ਰਗਟ ਹੋ ਜਾਂਦਾ। ਅੰਤਰਗਤ ਤੀਰਥ ਮਲਨਾ, ਉਸ ਤੀਰਥ 'ਤੇ ਮਨ ਦਾ ਇਸ਼ਨਾਨ ਹੁੰਦਾ। ਇਸ ਕਰਕੇ ਇੱਥੇ ਮਨ ਦਾ ਇਸ਼ਨਾਨ ਕਰਨ ਲਈ ਆਪਾਂ ਸੱਤ ਸੰਗਤ 'ਚ ਆਉਂਦੇ ਹਾਂ, ਗੁਰੂ ਦੀ ਬਾਣੀ ਨੂੰ ਸੁਣਦੇ ਹਾਂ। ਜਦੋਂ ਅਸੀਂ ਉਹ ਪ੍ਰੇਮ ਨਾਲ ਜਦੋਂ ਅਸੀਂ ਸਰਵਣ ਕਰਾਂਗੇ ਤੇ ਸਾਡੇ ਮਨ ਨੂੰ ਇਹ ਪ੍ਰੇਮ ਦਾ ਰੰਗ ਚੜ ਜਾਊਗਾ, ਜਿਸ ਨੂੰ ਗੁਰਬਾਣੀ 'ਚ ਕਿਹਾ ਗਿਆ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਜਿਨ੍ਹਾਂ ਨੂੰ ਹਰੀ ਦਾ ਰੰਗ ਚੜ ਗਿਆ, ਨਾਮ ਦਾ ਰੰਗ ਚੜ ਗਿਆ, ਸੋ ਕਹੀਏ ਤਾਂ ਹੈ ਸੂਰਾ, ਉਹ ਸੂਰਮਾ ਹੈ। ਆਤਮ ਜਣੇ ਜਿਨ੍ਹਾਂ ਨੇ ਆਤਮਾ ਅੰਦਰ ਜੋ ਸਾਡੇ ਪਰਮਾਤਮਾ ਦੀ ਜੋਤ ਹੈ, ਆਤਮ ਜਣੇ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਅਤੇ ਉਸ ਮੂਲ ਦੀ ਪਛਾਣ ਕਰ ਲਈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਤਮ ਜਣੇ ਸਗਲ ਵਸ ਤਾਂ ਕਹਿ ਜਾਕਾ ਸਤਿਗੁਰ ਪੂਰਾ, ਕਹਿੰਦੇ ਜਿੰਨੇ ਪੂਰੇ ਸਤਿਗੁਰੂ ਦੀ ਸ਼ਰਨ 'ਚ ਆ ਜਾਂਦੇ ਨੇ। ਇਸ ਕਰਕੇ ਇਹ ਬਾਣੀ ਉਹਨਾਂ ਪੂਰਿਆਂ ਦੀ ਹੈ, ਸਤਿਗੁਰ ਦੀ ਬਾਣੀ ਹੈ, ਜਿਸ ਨੂੰ ਮਹਾਰਾਜ ਕਹਿੰਦੇ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹੋਂ ਕਢਾਏ। ਇਹ ਕਰਤੇ ਪੁਰਖ ਨੇ ਆਪ ਉਹਨਾਂ ਗੁਰਮੁਖਾਂ ਤੋਂ ਇਹ ਬਾਣੀ ਲਿਖਾਈ ਹੈ, ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਸੰਗਤ 'ਚ ਆ ਕੇ ਸੇਵਾ ਅਤੇ ਸਿਮਰਨ ਕੀਤਾ। ਦੋ ਚੀਜ਼ਾਂ ਹੈ, ਇਹ ਉਹਨਾਂ ਦੀ ਵਡਿਆਈ ਹੋ ਰਹੀ ਹੈ। ਭਾਈ ਗੁਰਦਾਸ ਜੀ ਜੋ ਕਿ ਗੁਰੂ ਕੋਲ, ਗੁਰੂ ਘਰ ਦੇ ਵਿੱਚੋਂ ਹੀ ਸੇਵਾਦਾਰ ਸੀ, ਜਿਨ੍ਹਾਂ ਨੇ ਗੁਰੂ ਬਾਣੀ ਨੂੰ ਲਿਖਣਾ ਕੀਤਾ, ਲਿਖਾਰੀ ਲਾਇਆ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਉਹਨਾਂ ਨੂੰ ਲਿਖਾਰੀ ਲਾਇਆ, ਉਹਨਾਂ ਦੇ ਸਮੇਂ ਫਿਰ ਜਿਹੜੇ ਗੁਰਸਿੱਖਾਂ ਨੇ ਆ ਕੇ ਸੇਵਾ ਢਾਲ ਕਮਾਈ ਕੀਤੀ ਅਤੇ ਗੁਰੂ ਅਤੇ ਸਿੱਖ 'ਚ ਕੋਈ ਫਰਕ ਨਹੀਂ ਰਹਿ ਜਾਂਦਾ, ਉਹਨਾਂ ਸਿੱਖਾਂ ਦੀ ਫਿਰ ਭਾਈ ਗੁਰਦਾਸ ਜੀ ਨੇ ਇਹ ਸ਼ਬਦਾਂ ਦੇ ਵਿੱਚ ਬਿਆਨ ਕੀਤਾ, ਸ਼ਬਦਾਂ 'ਚ ਮਹਿਮਾ ਕੀਤੀ ਗਈ ਹੈ। ਜਿਹੜੇ ਸਿੱਖ ਗੁਰੂ ਰੂਪ ਹੋ ਜਾਂਦੇ ਨੇ, ਜਿਹਨੂੰ ਗੁਰਬਾਣੀ 'ਚ ਕਿਹਾ। ਮਹਾਰਾਜ ਕਹਿੰਦੇ ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਉਪਦੇਸ਼ ਚਲਾਵੇ, ਇੱਕੋ ਹੀ ਉਪਦੇਸ਼, ਕਿਉਂਕਿ ਸਿੱਖ ਹੁੰਦਾ ਹੀ ਉਹ ਆ ਜੋ ਗੁਰੂ ਦੇ ਬਚਨਾਂ ਨੂੰ ਅੱਗੇ ਵੰਡੇ ਦੁਨੀਆਂ 'ਚ, ਗੁਰੂ ਦੇ ਸ਼ਬਦ ਦੀ ਕਮਾਈ ਕਰੇ ਅਤੇ ਸੰਸਾਰ ਨੂੰ ਇਹ ਭੇਤ ਦੇਵੇ। ਇਸ ਕਰਕੇ ਗੁਰੂ ਅਤੇ ਸਿੱਖ ਦੀ ਇੱਕੋ ਬੋਲੀ ਹੁੰਦੀ ਹੈ, ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਗੁਰੂ ਦੀ ਵਡਿਆਈ ਹੈ ਆਪਣੇ ਸਿੱਖ ਨੂੰ। ਇਸ ਕਰਕੇ ਉਹਨਾਂ ਸਿੱਖਾਂ ਨੇ ਛੇਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਆਏ, ਜਿਵੇਂ ਪਹਿਲਾਂ ਪੰਜਵੇਂ ਪਾਤਸ਼ਾਹ ਦੇ ਸਮੇਂ ਸਿੱਖ ਆਏ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਦੀ ਹਜ਼ੂਰੀ 'ਚ ਰਹਿ ਕੇ ਜਿੱਥੇ ਸ਼ਬਦ ਦੀ ਘਾਲ ਕਮਾਈ ਕੀਤੀ, ਜਿੱਥੇ ਨਾਮ ਦੀ ਘਾਲ ਕਮਾਈ ਕੀਤੀ, ਉੱਥੇ ਹੱਥਾਂ ਪੈਰਾਂ ਨਾਲ ਸੇਵਾ ਕੀਤੀ। ਜਿਵੇਂ ਕਿ ਦੋ ਹੀ ਚੀਜ਼ਾਂ ਗੁਰੂ ਘਰ 'ਚ ਆ ਕੇ, ਇੱਕ ਸੇਵਾ ਅਤੇ ਇੱਕ ਸਿਮਰਨ। ਜਿਹੜਾ ਦੋਨੇ ਚੀਜ਼ਾਂ ਕਰਦਾ, ਸੇਵਾ ਗੁਰੂ ਦੀ ਅਤੇ ਸਿਮਰਨ। ਪੰਖੀ ਦੇ ਉੱਡਣ ਲਈ ਦੋ ਖੰਭ ਚਾਹੀਦੇ ਨੇ, ਇਸ ਕਰਕੇ ਇਹ ਮਨ ਪੰਖੀ ਹੈ, ਜਿਹਨੂੰ ਗੁਰਬਾਣੀ 'ਚ ਕਿਹਾ ਕਬੀਰ ਮਨ ਪੰਖੀ ਪਿਓ ਉੱਡ ਉੱਡ ਦੈ ਦਸ ਜਾਏ। ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਖਾਏ, ਜੋ ਜਿਹੋ ਜਿਹੀ ਸੰਗਤ ਕਰਦਾ ਉਹਨੂੰ ਉਹੋ ਜਿਹਾ ਫਲ ਮਿਲਦਾ ਹੈ। ਇਸ ਕਰਕੇ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਵੀ ਸਿੱਖ ਆ ਕੇ ਗੁਰੂ ਦੇ ਦਰ 'ਤੇ ਸੇਵਾ ਅਤੇ ਸਿਮਰਨ ਕਰਦਾ। ਇਹ ਦੋ ਖੰਭ ਨੇ ਪੰਖੀ ਦੇ, ਇੱਕ ਪੰਖੀ ਦੇ ਇੱਕ ਖੰਭ ਹੋਵੇ ਉੱਡ ਨਹੀਂ ਸਕਦਾ, ਦੋ ਖੰਭ ਜ਼ਰੂਰੀ ਹੈ। ਜਿਹਨੂੰ ਗੁਰਬਾਣੀ 'ਚ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਨਿਕਸਰੇ ਪੰਖੀ ਸਿਮਰ ਹਰ ਪਾਂਖ, ਇੱਕ ਸਿਮਰਨ ਅਤੇ ਇੱਕ ਸੇਵਾ, ਬਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਇਸ ਕਰਕੇ ਸਤਿਗੁਰ ਕੀ ਸੇਵਾ ਸਫਲ ਹੈ, ਇਹ ਗੁਰਮੁਖ ਉਹਨਾਂ ਦੀ ਮਹਿਮਾ ਹੋ ਰਹੀ ਹੈ, ਵਡਿਆਈ ਹੋ ਰਹੀ ਹੈ, ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਹਜ਼ੂਰੀ 'ਚ ਆ ਕੇ ਸੇਵਾ ਅਤੇ ਸਿਮਰਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨੂੰ ਇਹ ਵਡਿਆਈ ਦੇ ਰਹੇ ਨੇ। ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ ਦੇ ਵਿੱਚ ਉਹਨਾਂ ਗੁਰਸਿੱਖਾਂ ਦੀ ਮਹਿਮਾ ਲਿਖੀ ਹੈ। ਆਓ ਸਰਵਣ ਕਰੀਏ, ਅਨੰਤਾ ਕੂਕੋ ਭਲੇ ਸਭ ਵਧਾਵਣ ਹਨ ਸਰਦਾਰਾ। ਵਧਾਵਣ ਜਾਤ ਦੇ ਭਾਈ ਅਨੰਤਾ ਜੀ ਅਤੇ ਭਾਈ ਕੂਕੋ ਜੀ, ਇਹ ਕਹਿੰਦੇ ਐਸੇ ਗੁਰਸਿੱਖ ਭਲੇ ਗੁਰਸਿੱਖ ਸਰਦਾਰ। ਸਰਦਾਰ ਕਹਿੰਦੇ ਨੇ ਜਿਹੜਾ ਸਿਰ ਗੁਰੂ ਨੂੰ ਵੇਚ ਦੇਵੇ, ਜਿਹੜਾ ਸਿਰ ਗੁਰੂ ਨੂੰ ਚੁੱਕਦਾ ਉਹਨੂੰ ਸਰਦਾਰ ਕਹਿੰਦੇ ਨੇ, ਜਿਹੜਾ ਸਿਰ ਥਾਂ ਥਾਂ 'ਤੇ ਜਾ ਕੇ ਚੁੱਕਦਾ ਉਹ ਸਰਦਾਰ ਨਹੀਂ ਕਿਹਾ ਜਾਂਦਾ। ਇਸ ਲਈ ਗੁਰੂ ਨੇ ਸਾਨੂੰ ਸਰਦਾਰੀ ਬਖਸ਼ੀ ਹੈ, ਆਹ ਸਾਨੂੰ ਦਸਤਾਰ ਬਖਸ਼ੀ ਹੈ, ਸਾਡੀ ਪਛਾਣ ਹੈ। ਦਸਤਾਰ ਬੰਨ੍ਹੀ ਹੋਵੇ ਦੂਰੋਂ ਹੀ ਸਾਨੂੰ ਅਗਲਾ ਪਛਾਣ ਲੈਂਦਾ ਵੀ ਇਹ ਸਰਦਾਰ ਆ। ਇਸ ਲਈ ਗੁਰੂ ਸਮੇਂ ਤੋਂ ਇਹ ਦਸਤਾਰ ਸਜਾਉਂਦੇ ਸੀ ਗੁਰਸਿੱਖ। ਮਹਾਰਾਜ ਕਹਿੰਦੇ ਐਸੇ ਸਰਦਾਰ ਸਿੱਖ, ਐਸੇ ਗੁਰਸਿੱਖ ਜਿਹੜੇ ਭਲੇ ਸੀ, ਜਿਹੜੇ ਕਿ ਗੁਰੂ ਦੀ ਵਡਿਆਈ ਕਰਦੇ ਸੀ, ਗੁਰੂ ਦੀ ਸੇਵਾ ਅਤੇ ਸਿਮਰਨ ਕਰਦੇ ਸੀ, ਮਹਾਰਾਜ ਕਹਿੰਦੇ ਅਨੰਤਾ ਕੂਕੋ। ਇਹ ਦੋ ਗੁਰਸਿੱਖ ਭਾਈ ਅਨੰਤਾ ਜੀ ਅਤੇ ਭਾਈ ਕੂਕੋ ਜੀ, ਇਹ ਕਹਿੰਦੇ ਵਧਾਵਣ ਜਾਤ ਦੇ ਸਨ ਅਤੇ ਇਹ ਗੁਰੂ ਦੇ ਸਰਦਾਰ ਸਿੱਖ ਬਣੇ। ਇੱਟਾ ਰੋੜਾ ਜਾਣੀਏ ਨਵ ਨਿਹਾਲੂ ਸ਼ਬਦ ਵਿਚਾਰਾ। ਭਾਈ ਇੱਟਾ ਜੀ, ਭਾਈ ਰੋੜਾ ਜੀ, ਭਾਈ ਨਵਲ ਜੀ ਅਤੇ ਭਾਈ ਨਿਹਾਲੂ ਜੀ, ਇਹ ਚਾਰ ਗੁਰਸਿੱਖਾਂ ਦਾ ਇੱਥੇ ਜ਼ਿਕਰ ਆਇਆ। ਇੱਟਾ ਰੋੜਾ ਜਾਣੀਏ ਨਵਲ ਨਿਹਾਲੂ ਸ਼ਬਦ ਵਿਚਾਰਾ, ਕਹਿੰਦੇ ਇਹਨਾਂ ਗੁਰਸਿੱਖਾਂ ਨੇ ਜਾਣਿਆ। ਕਿਹਨੂੰ ਜਾਣਿਆ? ਉਸ ਕਰਤੇ ਪੁਰਖ ਨੂੰ ਜਾਣਿਆ ਜਿਨ੍ਹਾਂ ਨੇ। ਸੋ ਜਨਕ ਜਿਨ ਜਾਣਿਆ, ਉਹਨੂੰ ਜਨ ਕਹਿੰਦੇ ਨੇ ਜਿਹਨੇ ਜਾਣ ਲਿਆ। ਇਹਨਾਂ ਗੁਰਸਿੱਖਾਂ ਨੇ ਜਾਣ ਲਿਆ ਕਿਹਨੂੰ? ਉਸ ਕਰਤੇ ਪੁਰਖ ਨੂੰ, ਸਤਿਗੁਰ ਦੀ ਹਜ਼ੂਰੀ 'ਚ ਆ ਕੇ, ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ 'ਚ ਆਏ, ਇਹ ਚਾਰ ਗੁਰਸਿੱਖਾਂ ਦਾ ਜ਼ਿਕਰ ਆਇਆ। ਕਹਿੰਦੇ ਇਹਨਾਂ ਨੇ ਕੀ ਕੀਤਾ? ਸ਼ਬਦ ਵਿਚਾਰਾ। ਇਹ ਫਿਰ ਗੁਰੂ ਦੀ ਸ਼ਬਦ ਦੀ ਵਿਚਾਰ ਕਰਦੇ, ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਆਏ ਸੰਸਾਰ 'ਚ, ਇਹ ਵਿਚਾਰ ਉਹਨਾਂ ਨੇ ਸੰਸਾਰ ਨੂੰ ਦਿੱਤੀ। ਇਸ ਸੰਸਾਰ ਦੇ ਵਿੱਚ ਉਹਨਾਂ ਨੇ ਇਹ ਗੁਰੂ ਦੇ ਸ਼ਬਦ ਦੀ ਵਿਚਾਰ ਦਿੱਤੀ, ਸ਼ਬਦ ਨਾਲ ਸਾਨੂੰ ਜੋੜਿਆ। ਇਸ ਕਰਕੇ ਇਹ ਸ਼ਬਦ ਦੀ ਵਿਚਾਰ ਗੁਰੂ ਨਾਨਕ ਦੇਵ ਜੀ ਤੋਂ ਅੱਗੇ ਫਿਰ ਗੁਰੂ ਅੰਗਦ ਦੇਵ ਜੀ ਨੇ ਇਸ ਸ਼ਬਦ ਦੀ ਵਿਚਾਰ ਸ਼ੁਰੂ ਕੀਤੀ। ਗੁਰੂ ਨਾਨਕ ਦੇਵ ਜੀ ਥਾਂ ਪਰ ਥਾਂ ਜਾ ਕੇ ਪ੍ਰਚਾਰ ਕਰਦੇ, ਬਹੁਤ ਲੰਬੀ ਉਦਾਸੀਆਂ ਉਹਨਾਂ ਨੇ, ਚਾਰ ਉਦਾਸੀਆਂ, ਆਪ ਇਤਿਹਾਸ ਜਾਣਦੇ ਹੋ। ਫਿਰ ਗੁਰੂ ਅੰਗਦ ਦੇਵ ਜੀ ਨੇ ਜਦੋਂ ਇਹ ਪ੍ਰਚਾਰ ਆਰੰਭਿਆ, ਉਸ ਤੋਂ ਬਾਅਦ ਤੀਜੇ ਪਾਤਸ਼ਾਹ ਸਮੇਂ ਅੱਗੇ ਜਦੋਂ ਇਹ ਸ਼ਬਦ ਦੀ ਵਿਚਾਰ ਚੱਲਦੀ ਤਾਂ ਤੀਜੇ ਪਾਤਸ਼ਾਹ ਜੀ ਨੇ ਦੇਖਿਆ ਵੀ ਇਹ ਵਿਚਾਰ ਘਰ ਘਰ ਤੱਕ ਲਿਜਾਣ ਦੀ ਲੋੜ ਹੈ। ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਸੀ ਘਰ ਘਰ ਅੰਦਰ ਧਰਮਸਾਲ, ਵੀ ਹਰ ਘਰ ਦੇ ਵਿੱਚ ਇਹ ਸ਼ਬਦ ਦੀ ਵਿਚਾਰ ਚੱਲੇ, ਸਿੱਖੀ ਸਿੱਖਿਆ ਗੁਰ ਵਿਚਾਰ, ਹਰ ਘਰ ਦੇ ਵਿੱਚ ਸ਼ਬਦ ਦੀ ਵਿਚਾਰ, ਗੁਰੂ ਦੀ ਬਾਣੀ ਦੀ ਵਿਚਾਰ ਜਾਵੇ। ਉਹਨਾਂ ਨੇ ਦੇਖਿਆ ਵੀ ਇਹ ਬਹੁਤ ਅੱਗੇ ਵਧਾਉਣ ਦੀ ਲੋੜ ਹੈ। ਸਮੇਂ ਦੇ ਅਨੁਸਾਰ ਉਹਨਾਂ ਨੇ ਦੇਖਿਆ ਅਤੇ ਉਹਨਾਂ ਨੇ ਅੱਗੇ ਪ੍ਰਚਾਰਕ ਥਾਪੇ ਵੱਖ ਵੱਖ ਇਲਾਕਿਆਂ ਦੇ ਵਿੱਚ, ਵੱਖ ਵੱਖ ਸਟੇਟਾਂ ਦੇ ਵਿੱਚ ਉਹਨਾਂ ਨੇ ਫਿਰ ਪ੍ਰਚਾਰਕਾਂ ਦੀ ਡਿਊਟੀ ਲਾਈ। ਆਉਂਦਾ ਇਤਿਹਾਸ ਦੇ ਵਿੱਚ ਵੀ 22 ਮੰਜੀਆਂ ਉਹਨਾਂ ਨੇ 22 ਗੁਰਸਿੱਖਾਂ ਦੀ ਇਹ ਡਿਊਟੀ ਲਾਈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਗੁਰਸਿੱਖਾਂ ਦੀ ਅੱਗੇ ਡਿਊਟੀ ਲਾਈ, ਜਿਨ੍ਹਾਂ ਨੇ ਜਾ ਕੇ ਪ੍ਰਚਾਰ ਕੀਤਾ ਉਹਨਾਂ ਬਾਰੇ ਤੀਜੇ ਪਾਤਸ਼ਾਹ ਆਪਣੀ ਬਾਣੀ 'ਚ ਜ਼ਿਕਰ ਕਰਦੇ ਨੇ। ਉਹਨਾਂ ਦੀ ਡਿਊਟੀ ਕੀ ਆ ਮਹਾਰਾਜ ਕਹਿੰਦੇ, ਕਹਿੰਦੇ ਆਵੋ ਸੰਤ ਪਿਆਰੇ ਉਹ ਇਕੱਥ ਕੀ ਕਰੇ ਕਹਾਣੀ। ਗੁਰਸਿੱਖ ਉਸ ਇਕੱਥ ਉਸ ਬ੍ਰਹਮ ਦੀ ਵਿਚਾਰ ਕਰਦਾ, ਕਹਾਣੀ ਕਰਦਾ, ਉਸ ਨਿਰੰਕਾਰ ਦੀ ਮਹਿਮਾ ਕਰਦਾ, ਗੁਰੂ ਦੀ ਵਡਿਆਈ ਕਰਦਾ। ਇਸ ਕਰਕੇ ਜਦੋਂ ਉਹ ਗੁਰਸਿੱਖਾਂ ਨੇ ਇਲਾਕਿਆਂ 'ਚ ਜਾ ਕੇ ਪ੍ਰਚਾਰ ਕੀਤਾ, ਸਿੱਖ ਦੀ ਡਿਊਟੀ ਹੈ ਉਸ ਦੇ ਅੰਦਰ ਪ੍ਰੇਮ ਪੈਦਾ ਕਰਨਾ ਸੰਗਤ ਦੇ ਅੰਦਰ। ਅਗਲਾ ਕੰਮ ਗੁਰੂ ਦਾ, ਸਿੱਖ ਸਿੱਖ ਹੀ ਹੈ, ਗੁਰੂ ਗੁਰੂ ਹੀ ਹੈ। ਇਸ ਕਰਕੇ ਤੀਜੇ ਪਾਤਸ਼ਾਹ ਨੇ ਉਹਨਾਂ ਗੁਰਸਿੱਖਾਂ ਦੀ ਡਿਊਟੀ ਲਾਈ, ਜਿਨ੍ਹਾਂ ਨੇ ਜਾਣਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਜਾਣਿਆ ਉਹਨਾਂ ਗੁਰਸਿੱਖਾਂ ਦੀ ਇੱਟਾ ਰੋੜਾ ਜਾਣੀ ਹੈ, ਭਾਈ ਇੱਟਾ ਜੀ ਅਤੇ ਭਾਈ ਰੋੜਾ ਜੀ, ਜਿਨ੍ਹਾਂ ਨੇ ਜਾਣ ਲਿਆ ਕੀ ਕਰਦੇ ਆ। ਕਹਿੰਦੇ ਨਵਨ ਨਿਹਾਲੂ ਸ਼ਬਦ ਵਿਚਾਰਾ, ਉਹ ਸ਼ਬਦ ਦੀ ਵਿਚਾਰ ਫਿਰ ਸੰਗਤਾਂ 'ਚੋਂ ਕਰਦੇ ਸੀ। ਉਹਨਾਂ ਦੀ ਡਿਊਟੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ਬਦ ਦੀ ਵਿਚਾਰ ਦੀ ਲਾਈ, ਜਿਵੇਂ ਤੀਜੇ ਪਾਤਸ਼ਾਹ ਨੇ ਡਿਊਟੀ ਲਾਈ ਗੁਰਸਿੱਖਾਂ ਦੀ। ਅਤੇ ਉਹਨਾਂ ਗੁਰਸਿੱਖਾਂ ਦੀ ਕੀ ਡਿਊਟੀ ਸੀ, ਵੀ ਤੁਸੀਂ ਜਾ ਕੇ ਉਸ ਪਰਮੇਸ਼ਰ ਪ੍ਰਤੀ ਅਤੇ ਗੁਰੂ ਪ੍ਰਤੀ ਪਿਆਰ ਪੈਦਾ ਕਰਨਾ ਸੰਗਤ 'ਚ। ਜਦੋਂ ਉਹ ਵਿਰਾਗੀ ਹੋ ਜਾਣ, ਹਉ ਰਹਿ ਨਾ ਸਕਿਆ ਬਿਨ ਦੇਖ ਕੇ ਪ੍ਰੀਤਮਾ ਨੈਣੀ, ਨੀਰ ਵਹਿ ਵਹਿ ਚੱਲੇ ਜੀ, ਜਦੋਂ ਇਸ ਅਵਸਥਾ ਚਲੇ ਜਾਣ ਤਾਂ ਉਹਨਾਂ ਨੂੰ ਗੁਰੂ ਕੋਲ ਭੇਜ ਦੇਣਾ। ਫਿਰ ਆਪੇ ਗੁਰੂ ਵੱਲ ਨੂੰ ਸਿੱਖ ਦੌੜਦਾ ਹੈ, ਜਦੋਂ ਉਹਦੇ ਅੰਦਰ ਵਿਰਾਗ ਪੈਦਾ ਹੁੰਦਾ, ਪ੍ਰੇਮ ਪੈਦਾ ਹੁੰਦਾ, ਫਿਰ ਉਹ ਗੁਰੂ ਕੋਲ ਜਾਂਦਾ। ਫਿਰ ਗੁਰੂ ਉਹ ਭਰਮ ਦਾ ਪਰਦਾ ਲਾ ਕੇ ਸਨਮੁੱਖ ਕਰ ਦਿੰਦਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਇਸ ਕਰਕੇ ਤੀਜੇ ਪਾਤਸ਼ਾਹ ਨੇ ਜਿਹੜੀ ਡਿਊਟੀ ਲਾਈ, ਮਹਾਰਾਜ ਕਹਿੰਦੇ ਇੱਕ ਸਿੱਖ ਦੀ, ਸਿੱਖ ਨੂੰ ਹੀ ਸੰਤ ਕਿਹਾ ਗਿਆ, ਉਸ ਗੁਰਸਿੱਖ ਨੂੰ ਜਿਹੜਾ ਸਨਮੁੱਖ ਹੋ ਜਾਂਦਾ ਗੁਰੂ ਦੇ ਰਾਹੀਂ, ਜਿਹੜਾ ਗੁਰੂ ਵਾਲਾ ਬਣ ਜਾਂਦਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਉਹਨਾਂ ਨੇ ਫਿਰ ਸੱਚੀ ਬਾਣੀ ਦਾ ਜਾ ਕੇ ਪ੍ਰਚਾਰ ਕੀਤਾ ਘਰ ਘਰ ਵਿੱਚ ਜਾ ਕੇ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਉਹ ਗੁਰੂ ਦੇ ਬਚਨਾਂ ਨੂੰ ਅੱਗੇ ਲਿਜਾਣਾ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਕਹਿੰਦੇ ਫਿਰ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਫਿਰ ਉਹਨਾਂ ਦੇ ਹਿਰਦੇ 'ਚ ਬਾਣੀ ਵਸ ਜਾਂਦੀ ਸੀ, ਪੀਬਿਓ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਪਾਣੀ। ਇਸ ਕਰਕੇ ਮਹਾਰਾਜ ਕਹਿੰਦੇ ਇਹ ਗੁਰਸਿੱਖਾਂ ਦੀ ਡਿਊਟੀ ਲਾਈ ਵੀ ਤੁਸੀਂ ਘਰ ਘਰ ਜਾ ਕੇ ਅੰਮ੍ਰਿਤ ਬਾਣੀ ਇਹ ਘਰ ਘਰ ਤੱਕ ਲੈ ਕੇ ਜਾਣੀ ਹੈ। ਅਤੇ ਮਹਾਰਾਜ ਕਹਿੰਦੇ ਇਹ ਜਿਹੜੇ ਚਾਰ ਗੁਰਸਿੱਖ ਸੀ, ਭਾਈ ਇੱਟਾ ਜੀ, ਭਾਈ ਰੋੜਾ ਜੀ, ਭਾਈ ਨਵਲ ਜੀ ਅਤੇ ਭਾਈ ਨਿਹਾਲੂ ਜੀ, ਇਹ ਚਾਰੇ ਸਿੱਖ ਸ਼ਬਦ ਦੀ ਵਿਚਾਰ ਕਰਦੇ ਸੀ, ਇਹ ਗੁਰੂ ਦੇ ਪ੍ਰਚਾਰਕ ਸਿੱਖ ਸੀ। ਇਹਨਾਂ ਦੀ ਡਿਊਟੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘਰ ਘਰ ਅੰਦਰ ਇਹ ਪ੍ਰਚਾਰ ਕਰਨ ਲਈ ਲਾਈ, ਜਿਹਨੂੰ ਮਹਾਰਾਜ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ। ਜਦੋਂ ਗੁਰੂ ਦੀ ਵਿਚਾਰ ਹੁੰਦੀ ਹੈ ਫਿਰ ਗੁਰੂ ਦੀ ਨਜ਼ਰ ਸਾਡੇ 'ਤੇ ਪੈਂਦੀ ਹੈ, ਨਦਰੀ ਕਰਮ ਲੰਘਾਏ ਪਾਰ, ਇਹ ਕਰਮ ਸਾਡਾ ਬਣਦਾ ਜਦੋਂ ਅਸੀਂ ਗੁਰੂ ਦੀ ਨਜ਼ਰ ਥੱਲੇ ਆ ਜਾਂਦੇ, ਜਿਵੇਂ ਹੁਣ ਆਪਾਂ ਬੈਠੇ ਹਾਂ ਸਾਰੇ ਸਤਿਗੁਰ ਦੀ ਹਜ਼ੂਰੀ 'ਚ। ਹੁਣ ਸਤਿਗੁਰਾਂ ਦੀ ਬਾਣੀ ਦੀ ਜਦੋਂ ਸਿਫਤ ਸਲਾਹ ਹੋ ਰਹੀ ਆ, ਇਹ ਸਾਡੇ 'ਤੇ ਨਜ਼ਰ ਹੁੰਦੀ ਆ, ਇਹ ਸਾਡੇ ਕਰਮ ਬਣਦੇ ਨੇ। ਮਹਾਰਾਜ ਕਹਿੰਦੇ ਨੇ ਕਰਮ ਕਿਵੇਂ ਬਣਦੇ ਨੇ, ਜਿਹੜੀ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਨਾ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਕਿਹੜੇ ਕਰਮ ਕੀਤੇ ਅਸੀਂ ਗੁਰੂ ਅਤੇ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਾਂ, ਕਿਹੜੇ ਕਰਮ ਕਰਦੇ ਹਾਂ ਜਿਹਦੇ ਕਰਕੇ ਅਸੀਂ ਦੂਰ ਚਲੇ ਜਾਂਦੇ ਹਾਂ। ਜਦੋਂ ਅਸੀਂ ਸੰਸਾਰ ਨਾਲ ਜੁੜ ਜਾਂਦੇ ਹਾਂ, ਸੰਸਾਰ ਦੀ ਸਿਰਫ ਕਿਰਤ ਵਿਹਾਰ ਤੱਕ ਰਹਿ ਜਾਂਦੇ ਹਾਂ, ਤਾਂ ਅਸੀਂ ਦੂਰ ਚਲੇ ਜਾਂਦੇ ਹਾਂ, ਕਿਰਤ ਕਰਮ ਕੇ ਵਿਛੜੇ। ਕਰਮ ਵੀ ਕਰਨਾ ਗੁਰਸਿੱਖ ਨੇ, ਪਰ ਸਮਾਂ ਕੱਢ ਕੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਗੁਰੂ ਦੀ ਸਿੱਖਿਆ ਵੀ ਲੈਣੀ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਇਸ ਕਰਕੇ ਗੁਰੂ ਜਦੋਂ ਨਜ਼ਰ ਕਰਦਾ ਫਿਰ ਇਹ ਸਾਡਾ ਕਰਮ ਬਣਦਾ। ਜਦੋਂ ਅਸੀਂ ਗੁਰਦੁਆਰੇ ਆ ਕੇ ਗੁਰੂ ਦੀ ਬਾਣੀ ਦੀ ਵਿਚਾਰ ਨਾਲ ਜੁੜਦੇ ਹਾਂ ਤਾਂ ਇਹ ਸਾਡਾ ਕਰਮ ਆ, ਇਹ ਸਾਡਾ ਅਸਲੀ ਕਰਮ ਹੈ। ਬਾਕੀ ਜਿਹੜਾ ਕਰਮ ਹੈ ਉਹ ਤਨ ਲਈ ਹੈ, ਇਹ ਕਰਮ ਮਨ ਲਈ ਆ, ਇਹ ਕਰਮ ਸਾਡੇ ਨਾਲ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਸਿੱਖੀ, ਇਹਨਾਂ ਗੁਰਸਿੱਖਾਂ ਨੇ ਸਿੱਖੀ ਸਿੱਖਿਆ ਗੁਰ ਵਿਚਾਰ, ਇਹਨਾਂ ਨੇ ਗੁਰੂ ਦੀ ਵਿਚਾਰ ਕੀਤੀ ਅਤੇ ਗੁਰੂ ਦੀ ਉਹਨਾਂ 'ਤੇ ਨਦਰ ਪਈ, ਮਿਹਰ ਹੋਈ, ਜਿਹੜੇ ਗੁਰੂ ਦੀ ਸ਼ਰਨ 'ਚ ਗਏ। ਨਦਰੀ ਕਰਮ ਲੰਘਾਏ ਪਾਰ, ਉਹ ਸੰਸਾਰ ਸਾਗਰ ਤੋਂ ਪਾਰ ਹੋ ਕੇ ਤਰ ਗਏ। ਮਹਾਰਾਜ ਕਹਿੰਦੇ ਐਸੇ ਜਨ ਸੀ ਇਹ ਗੁਰਮੁਖ ਜਨ ਚਾਰੇ, ਇਹ ਸੰਸਾਰ 'ਚ ਮਹਾਰਾਜ ਕਹਿੰਦੇ ਐਸੇ ਵਿਰਲੇ ਵਿਰਲੇ ਹੁੰਦੇ ਨੇ ਜਿਹੜੇ ਕਿ ਗੁਰੂ ਦੀ ਸ਼ਬਦ ਗੁਰੂ ਦੀ ਵਿਚਾਰ ਘਰ ਘਰ ਤੱਕ ਲੈ ਕੇ ਜਾਣ। ਮਹਾਰਾਜ ਕਹਿੰਦੇ ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰ ਰਹੇ ਨਰਾਰੇ। ਉਹ ਗੁਰੂ ਦੀ ਸ਼ਬਦ ਦੀ ਵਿਚਾਰ ਕਰਦੇ ਨੇ, ਦੁਨੀਆਂ ਦੇ ਵਿੱਚ ਰਹਿੰਦੇ ਹੋਏ ਵੱਖਰੇ ਰਹਿੰਦੇ ਨੇ, ਕਿਉਂਕਿ ਉਹ ਸ਼ਬਦ ਨਾਲ ਸੁਰਤੀ ਜੁੜ ਗਈ ਆ, ਰਹਿੰਦੇ ਦੁਨੀਆਂ 'ਚ ਹੀ ਆ। ਇਹ ਨਹੀਂ ਵੀ ਕੋਈ ਉਹ ਗੁਰਸਿੱਖ ਜਿਹੜੇ ਹੁੰਦੇ ਨੇ ਕੋਈ ਵੱਖਰੇ ਹੁੰਦੇ ਨੇ ਸਾਡੇ ਨਾਲੋਂ, ਰਹਿਣਗੇ ਸੰਸਾਰ ਦੇ ਵਿੱਚ ਹੀ, ਪਰਿਵਾਰ ਦੇ ਵਿੱਚ ਹੀ, ਕਰਮ ਵੀ ਕਰਨਗੇ ਨਾਲ, ਧਰਮ ਦ੍ਰਿੜ ਕਰਦੇ ਨੇ। ਮਹਾਰਾਜ ਕਹਿੰਦੇ ਗੁਰ ਸ਼ਬਦ ਵਿਚਾਰੇ, ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ। ਐਸੇ ਜਨ, ਜਨ ਕਹਿੰਦੇ ਨੇ ਜਿਹੜੇ ਜੁੜੇ ਹੋਏ ਨੇ ਗੁਰੂ ਨਾਲ ਅਤੇ ਪਰਮੇਸ਼ਰ ਨਾਲ, ਐਸੇ ਜਨ ਸਨ। ਇਹ ਚਾਰ ਗੁਰਸਿੱਖਾਂ ਦੀ ਮਹਿਮਾ ਆਈ ਆ, ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰ ਰਹੇ ਨਰਾਰੇ, ਆਪ ਤਰੇ ਸੰਗਤ ਕੁਲ ਤਾਰੇ। ਇਹ ਆਪ ਤਾਂ ਤਰਦੇ ਹੀ ਐਸੇ ਗੁਰਸਿੱਖ, ਕਹਿੰਦੇ ਕਿਉਂ ਤਰੇ ਕੌਣ, ਜਿਨ੍ਹਾਂ ਨੇ ਮੰਨ ਲਿਆ ਗੁਰੂ ਦੇ ਬਚਨਾਂ ਨੂੰ, ਸੱਤ ਸੱਤ ਕਰਕੇ ਮੰਨ ਲਿਆ, ਹਿਰਦੇ 'ਚ ਵਸਾ ਲਿਆ, ਜਿਹੜੇ ਗੁਰੂ ਦੀ ਮੱਤ ਅਨੁਸਾਰ ਚੱਲਦੇ ਨੇ ਗੁਰਮੁਖ ਗੁਰਸਿੱਖ। ਮਹਾਰਾਜ ਕਹਿੰਦੇ ਆਪ ਤਰੇ ਸੰਗਤ ਕੁਲ ਤਾਰੇ, ਆਪ ਤਾਂ ਤਰਦੇ ਹੀ ਹੈ, ਜਿਹੜੀ ਉਹਨਾਂ ਦੀ ਸੰਗਤ ਕਰਦੇ ਉਹਨਾਂ ਨੂੰ ਵੀ ਤਾਰ ਦਿੰਦੇ ਨੇ। ਐਸੇ ਗੁਰਸਿੱਖਾਂ ਦੀ ਵਡਿਆਈ ਕੀਤੀ ਗਈ ਆ ਭਾਈ ਗੁਰਦਾਸ ਜੀ ਨੇ, ਇੱਟਾ ਰੋੜਾ ਜਾਣੀਆ ਨਵਲ ਨਿਹਾਲੂ ਸ਼ਬਦ ਵਿਚਾਰਾ, ਆਪ ਤਰੇ ਸੰਗਤ ਕੁਲ ਤਾਰੇ, ਤਿੰਨ ਸਫਲ ਜਨਮ ਜੱਗ ਆਇਆ। ਉਹ ਆਪਣਾ ਜਨਮ ਸਫਲ ਕਰ ਜਾਂਦੇ ਨੇ, ਸਫਲ ਸਫਲ ਸਫਲ ਪਈ ਯਾਤਰਾ। ਇਹ ਯਾਤਰਾ ਹੈ, ਆਪਾਂ ਸਾਰੇ ਯਾਤਰੂ ਹਾਂ, ਸਾਰੇ ਆਪਾਂ ਇਸ ਸੰਸਾਰ ਦੇ ਵਿੱਚ ਆਏ ਹਾਂ, ਇਸ ਸੰਸਾਰ ਦੇ ਵਿੱਚ ਆਪਾਂ ਪ੍ਰਾਹੁਣਚਾਰੀ ਦੇ ਤੌਰ 'ਤੇ ਆਏ, ਇੱਥੇ ਪੱਕਾ ਵਸੇਵਾ ਨਹੀਂ ਕਿਸੇ ਦਾ ਵੀ। ਇਸ ਕਰਕੇ ਉਹ ਆਪ ਤਾਂ ਤਰਦੇ ਨੇ, ਉਹ ਆਪਣਾ ਜੀਵਨ ਸਫਲ ਕਰਦੇ ਨੇ। ਮਹਾਰਾਜ ਕਹਿੰਦੇ ਐਸੇ ਗੁਰਮੁਖ ਆਪਣਾ ਜੀਵਨ ਸਫਲ ਕਰਦੇ ਨੇ ਅਤੇ ਜਿਹੜਾ ਉਹਨਾਂ ਦਾ ਸੰਗਤ ਕਰਦਾ, ਆਪ ਤਰੇ ਸੰਗਤ ਕੁਲ ਤਾਰੇ, ਉਹ ਸੰਗਤ ਨੂੰ ਵੀ ਤਾਰ ਦਿੰਦੇ, ਕਿਉਂਕਿ ਸੰਗ ਗੁਰਬਾਣੀ ਦੇ ਵਿੱਚ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ। ਸੰਗਤ ਸੰਗਤ 'ਚ ਦਿਨ ਰਾਤ ਦਾ ਫਰਕ ਹੈ। ਇੱਕ ਉਹ ਸੰਗਤ ਹੈ ਜਿਹੜੀ ਸਾਨੂੰ ਗੁਰੂ ਨਾਲ ਜੋੜ ਦਿੰਦੀ ਹੈ, ਪਰਮਾਤਮਾ ਨਾਲ ਜੋੜ ਦਿੰਦੀ ਹੈ। ਇੱਕ ਉਹ ਸੰਗਤ ਆ ਜਿਹੜੀ ਸਾਨੂੰ ਗੁਰੂ ਅਤੇ ਪਰਮਾਤਮਾ ਤੋਂ ਦੂਰ ਲੈ ਜਾਂਦੀ ਹੈ ਤਾਂ ਉਹ ਵੀ ਸੰਗਤ ਹੀ। ਇਸ ਕਰਕੇ ਮਹਾਰਾਜ ਕਹਿੰਦੇ ਸੰਗਤ ਕਿਹੜੀ ਆ, ਅਸਲੀ ਸੰਗਤ ਦਾ ਫਿਰ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਗਿਆ, ਐਸੀ ਸੰਗਤ ਕਰਨੀ ਹੈ ਤੁਸੀਂ। ਮਹਾਰਾਜ ਕਹਿੰਦੇ ਸੱਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕ ਨਾਮ ਵਿਖਾਣੀ ਹੈ, ਜਿੱਥੇ ਇੱਕ ਨਾਮ ਅਤੇ ਇੱਕ ਸੱਚ ਦੀ ਮਹਿਮਾ ਹੁੰਦੀ ਹੋਵੇ, ਕਿਸੇ ਦੂਜੇ ਦੀ ਵਡਿਆਈ ਨਾ ਹੁੰਦੀ ਹੋਵੇ, ਕਿਸੇ ਸਰੀਰ ਦੀ ਵਡਿਆਈ ਨਾ ਹੁੰਦੀ ਹੋਵੇ, ਕਿਸੇ ਆਕਾਰ ਦੀ ਮਹਿਮਾ ਨਾ ਹੁੰਦੀ ਹੋਵੇ, ਉਸ ਨਿਰੰਕਾਰ ਦੀ ਮਹਿਮਾ ਹੁੰਦੀ ਹੋਵੇ, ਐਸੀ ਸੰਗਤ ਦੇ ਵਿੱਚ ਆ ਕੇ ਜਿਹੜਾ ਬਹਿੰਦਾ, ਜਿੱਥੇ ਨਾਮ ਦ੍ਰਿੜ ਕਰਾਇਆ ਜਾਂਦਾ, ਆਪ ਤਾਂ ਉਹ ਨਾਮ ਦ੍ਰਿੜ ਕਰਦੇ ਨੇ ਗੁਰੂ ਦੇ ਸ਼ਬਦ ਦੇ ਵਿਚਾਰ ਅਤੇ ਗੁਰੂ ਦੇ ਸ਼ਬਦ ਨੂੰ ਦ੍ਰਿੜ ਕਰਦੇ ਨੇ। ਦ੍ਰਿੜ ਕਰਨਾ ਹੁੰਦਾ ਹਿਰਦੇ 'ਚ ਵਸਾ ਲੈਣਾ, ਉਹਨਾਂ ਨੇ ਆਪ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਦ੍ਰਿੜ ਕਰਕੇ ਵਸਾ ਲਿਆ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਉਹ ਰੱਖਣਗੇ ਸੰਸਾਰ 'ਚ, ਜਿਹਦੇ ਹਿਰਦੇ 'ਚ ਵਸਿਆ ਉਹ ਦੂਜੇ ਦੇ ਹਿਰਦੇ 'ਚ ਵੀ ਵੱਸ ਜਾਂਦਾ। ਜੇ ਆਪ ਕਿਸੇ ਕਮਾਈ ਨਹੀਂ ਕਰਾਂਗੇ, ਦੂਜਿਆਂ ਨੂੰ ਕਹੀ ਜਾਵਾਂਗੇ ਗੁਰਮੁਖੋ ਬਾਣੀ ਪੜਿਆ ਕਰੋ, ਨਾਮ ਜਪਿਆ ਕਰੋ, ਆਪ ਬਾਣੀ ਦੀ ਵਿਚਾਰ ਜਾਣਦੇ ਹੀ ਨਹੀਂ ਅਸੀਂ, ਨਾ ਅਸੀਂ ਆਪ ਬਾਣੀ ਪੜ੍ਹਦੇ ਹਾਂ, ਨਾ ਅਸੀਂ ਆਪ ਬਾਣੀ ਦੀ ਵਿਚਾਰ ਕਰਦੇ ਹਾਂ, ਨਾ ਅਸੀਂ ਸਿਮਰਨ ਕਰਦੇ ਹਾਂ। ਇਸ ਕਰਕੇ ਇਹ ਗੁਰਸਿੱਖ ਮਹਾਰਾਜ ਕਹਿੰਦੇ ਐਸੇ ਸੀ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਸੀ ਨਾਲ ਗੁਰੂ ਦਾ ਸ਼ਬਦ ਦ੍ਰਿੜ ਕਰਾਉਣਾ। ਮਹਾਰਾਜ ਕਹਿੰਦੇ ਜਾਏ ਬਹੁ ਤਿਸ ਸਤ ਸੰਗਤੀ, ਐਸੀ ਸਤ ਸੰਗਤ ਨੂੰ ਵੱਡੇ ਭਾਗੀ ਕਿਹਾ ਗਿਆ। ਮਹਾਰਾਜ ਕਹਿੰਦੇ ਜਾਏ ਬਹੁ ਤਿਸ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬੁਲੋਈਐ, ਜਿੱਥੇ ਨਾਮ ਨੂੰ ਦ੍ਰਿੜ ਕਰਾਇਆ ਜਾਂਦਾ ਹੋਵੇ, ਮੱਥਿਆ ਜਾਂਦਾ ਹੋਵੇ ਜਿੱਥੇ, ਕਿਉਂਕਿ ਤੱਤ ਕੱਢਣਾ ਅਸੀਂ ਤੱਤ ਤੱਕ ਜਾਣਾ, ਜਿਹੜਾ ਹਰ ਤੱਤ ਹੈ। ਹੁਣ ਅਸੀਂ ਕਿੱਥੇ ਫਸੇ ਹੋਏ ਹਾਂ, ਇਹਨਾਂ ਪੰਜਾਂ ਤੱਤਾਂ 'ਚ ਸਾਡੇ ਸੁਰਤੀ ਫਸੀ ਹੋਈ ਆ। ਇਹਨਾਂ ਪੰਜਾਂ ਤੱਤਾਂ ਤੋਂ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ ਉਦੋਂ ਉੱਪਰ ਉੱਠ ਜਾਂਦੇ ਹਾਂ, ਜਦੋਂ ਅਸੀਂ ਗੁਰੂ ਦਾ ਸ਼ਬਦ ਜਪਦੇ ਜਪਦੇ ਇਹ ਵਿਚਾਰਾਂ ਤੋਂ ਮੁਕਤ ਹੋ ਜਾਂਦੇ ਹਾਂ, ਇਹ ਪੰਜਾਂ ਤੱਤਾਂ ਦੀ ਦੇਹੀ ਨੂੰ ਲੰਘ ਜਾਂਦੇ ਹਾਂ ਅਸੀਂ। ਨਦਰੀ ਕਰਮ ਲੰਘਾਏ ਪਾਰ, ਉਦੋਂ ਸਾਡਾ ਮਨ ਇਹਨਾਂ ਵਿਚਾਰਾਂ 'ਚ ਨਹੀਂ ਹੁੰਦਾ, ਸੰਸਾਰ 'ਚ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਜਨ ਵਿਰਲੇ ਸੰਸਾਰੇ, ਐਸੇ ਜਨ ਸਨ ਇਹ ਚਾਰ ਗੁਰਸਿੱਖ। ਮਹਾਰਾਜ ਕਹਿੰਦੇ ਗੁਰ ਸ਼ਬਦ ਵਿਚਾਰ ਰਹੇ ਨਰਾਰੇ, ਕਹਿੰਦੇ ਇੱਟਾ ਰੋੜਾ ਜਾਣੀਆਂ ਨਵਨ ਨਿਹਾਲੂ ਸ਼ਬਦ ਵਿਚਾਰਾ। ਇਹ ਸ਼ਬਦ ਦੀ ਵਿਚਾਰ ਕਰਨ ਦੀ ਗੱਲ ਗੁਰਬਾਣੀ 'ਚ ਵੀ ਜ਼ਿਕਰ ਆਇਆ ਐਸੇ ਗੁਰਸਿੱਖਾਂ ਦਾ। ਮਹਾਰਾਜ ਕਹਿੰਦੇ ਐਸੇ ਗੁਰਸਿੱਖ ਜਨ ਵਿਰਲੇ ਹੁੰਦੇ ਨੇ ਸੰਸਾਰ 'ਚ, ਗੁਰ ਸ਼ਬਦ ਵਿਚਾਰ ਰਹੇ ਨਰਾਰੇ, ਆਪ ਤਰੇ ਸੰਗਤ ਕੁਲ ਤਾਰੈ ਤਿੰਨ ਸਫਲ ਜਨਮ ਜੱਗ ਆਇਆ। ਉਹਨਾਂ ਦਾ ਸੰਸਾਰ 'ਚ ਆਉਣਾ ਸਫਲ ਹੈ। ਹੁਣ ਆਪਾਂ ਦੇਖਣਾ ਹੁੰਦਾ, ਆਪਾਂ ਗੁਰੂ ਦੀ ਹਜ਼ੂਰੀ 'ਚ ਆਉਂਦੇ ਹਾਂ, ਕੀ ਅਸੀਂ ਗੁਰੂ ਦੀ ਸ਼ਬਦ ਦੀ ਵਿਚਾਰ ਸੁਣਦੇ ਹਾਂ, ਹਿਰਦੇ 'ਚ ਵਸਾਉਂਦੇ ਹਾਂ, ਕੀ ਅਸੀਂ ਗੁਰਬਾਣੀ ਦੀ ਵਿਚਾਰ ਪੜ੍ਹਦੇ ਹਾਂ ਸੁਣਦੇ ਹਾਂ। ਇਹ ਕਰਨੀ ਚਾਹੀਦੀ ਹਰ ਇੱਕ ਸਿੱਖ ਨੂੰ ਜਿਹੜਾ ਸੰਸਾਰ ਦੀ ਵਿੱਦਿਆ ਪੜ੍ਹਿਆ ਹੋਇਆ। ਆਹ ਜਿਹੜੀ ਸੰਸਾਰ ਦੀ ਸਾਡੀ ਭਾਸ਼ਾ ਹੈ, ਜਿਹਦੇ 'ਚ ਸਾਡੀ ਭਾਸ਼ਾ 'ਚ ਲਿਖੀ ਹੋਈ ਗੁਰਬਾਣੀ ਹੈ, ਇਸ ਕਰਕੇ ਸਾਨੂੰ ਹਰ ਇੱਕ ਸਿੱਖ ਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ। ਨਹੀਂ ਕਰਨੀ ਆਉਣੀ ਤਾਂ ਸੁਣਨੀ ਜ਼ਰੂਰ ਚਾਹੀਦੀ ਹੈ। ਜੇ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਨਹੀਂ ਸੁਣਾਂਗੇ ਨਾ, ਤਾਂ ਅਸੀਂ ਸੰਸਾਰ ਦਾ ਸਾਨੂੰ ਗੁਰੂ ਦਾ ਭੇਤ ਹੀ ਨਹੀਂ ਆਉਣਾ, ਸਾਨੂੰ ਪਤਾ ਹੀ ਨਹੀਂ ਲੱਗਣਾ ਹੈ ਖੇਲ ਕੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਮੁਖ ਸਨ ਇਹ ਗੁਰਮੁਖ ਜਨ, ਤਕ ਤੂੰ ਧੀਰ ਗੰਭੀਰ ਹੈ ਦਰਗ ਹੈ ਤੁਲੀ ਜਪੈ ਨਿਰੰਕਾਰਾ। ਕਹਿੰਦੇ ਭਾਈ ਤਖਤੂ ਜੀ, ਭਾਈ ਧੀਰਜ ਵਾਲੇ ਸਨ ਇਹ। ਤਖਤੂ ਧੀਰ ਗੰਭੀਰ, ਧੀਰਜ ਠੰਮਾ ਮਨ ਜਿਹੜਾ ਹੈ ਇਹਨੂੰ ਗੁਰੂ ਦਾ ਜਦੋਂ ਧੀਰਜ ਮਿਲਦਾ ਉਦੋਂ ਟਿਕਦਾ। ਗੁਰੂ ਤੋਂ ਬਿਨਾਂ ਮਨ ਟਿਕਿਆ ਨਹੀਂ ਅੱਜ ਤੱਕ ਕਿਸੇ ਦਾ ਵੀ, ਸ਼ਬਦ ਤੋਂ ਬਿਨਾਂ ਕਿਸੇ ਦਾ ਮਨ ਨਹੀਂ ਟਿਕਦਾ। ਕਿਉਂਕਿ ਇਹ ਜਿਹੜੀ ਸਾਰੀ ਸੰਸਾਰ ਦੀ ਮਾਇਆ ਹੈ ਨਾ, ਇਹ ਚਲਾਇਮਾਨ ਹੈ। ਇੱਕ ਸ਼ਬਦ ਅਤੇ ਇੱਕ ਸੱਚ ਥੈਰਾ, ਇੱਕ ਪਰਮੇਸ਼ਰ ਅਤੇ ਪਰਮੇਸ਼ਰ ਦਾ ਸ਼ਬਦ ਥੈਰਾ। ਇਸ ਕਰਕੇ ਸਾਡਾ ਮਨ ਜਦੋਂ ਅਸੀਂ ਗੁਰਦੁਆਰਿਆਂ 'ਚ ਬੈਠ ਕੇ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਸੁਣਦੇ ਹਾਂ, ਸਾਡਾ ਮਨ ਨੂੰ ਧੀਰਜ ਮਿਲਦਾ, ਟਿਕਾਓ ਮਿਲਦਾ। ਇਸ ਕਰਕੇ ਮਹਾਰਾਜ ਕਹਿੰਦੇ ਤਖਤੂ ਧੀਰ ਗੰਭੀਰ ਹੈ। ਗੰਭੀਰ ਹੁੰਦਾ ਡੂੰਘੇ ਸਿੱਖ, ਜਿਨ੍ਹਾਂ ਨੇ ਇਹ ਖੋਜ ਕਰਕੇ, ਇਹ ਗੁਰਬਾਣੀ ਬਹੁਤ ਗਹਿਰਾ ਸਮੁੰਦਰ ਹੈ, ਇਹਦੇ ਵਿੱਚੋਂ ਮੋਤੀ ਚੁਗੇ ਜਿੰਨੇ ਕੁ ਉਹਨਾਂ ਨੇ। ਉਹ ਫਿਰ ਅੱਗੇ ਖੁਰਾਕ ਹੰਸਾਂ ਦੀ ਮੋਤੀ ਆ, ਆਪਾਂ ਜਿੰਨੇ ਵੀ ਹਾਂ ਇੱਥੇ ਗੁਰਸਿੱਖ, ਹੰਸਾਂ ਦੀ ਖੁਰਾਕ ਹੁੰਦੀ ਆ ਮੋਤੀ। ਮਹਾਰਾਜ ਕਹਿੰਦੇ ਉਹ ਗੰਭੀਰ ਸਿੱਖ ਫਿਰ ਕੀ ਕਰਦੇ ਨੇ, ਗੁਰੂ ਤੋਂ ਉਹ ਹੀਰੇ ਮੋਤੀ ਲੈ ਕੇ ਫਿਰ ਉਹ ਸੰਸਾਰ ਨੂੰ ਵੰਡਦੇ ਨੇ, ਆਪ ਵੀ ਛਕਦੇ ਨੇ, ਸੰਗਤ ਨੂੰ ਵੀ ਛਕਾਉਂਦੇ ਨੇ। ਤਖਤੂ ਧੀਰ ਗੰਭੀਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੁਗੜ ਸਿਆਣੇ ਗੁਰਸਿੱਖ ਹਨ। ਤਖਤੂ ਜੀ ਇਹ ਬਹੁਤ ਗੰਭੀਰ, ਦਰਗ ਹੈ ਤੁਲੀ ਜਪੇ ਨਿਰੰਕਾਰਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਦਰਗਾ ਜੀ ਜੋ ਤੁਲੀ ਜਾਤ ਦੇ ਸਨ, ਜੋ ਇੱਕ ਨਿਰੰਕਾਰ ਨੂੰ ਜਪਦੇ ਹਨ। ਗੁਰਸਿੱਖ ਵੈਸੇ ਜਪਦੀ ਹੈ, ਕਿਉਂਕਿ ਅਲੱਗ ਅਲੱਗ ਸ਼ਬਦਾਂ ਦੇ ਵਿੱਚ ਬਿਆਨ ਕੀਤਾ, ਕਿਫਤਾ ਜਦੋਂ ਕੋਈ ਲਿਖਣੀ ਹੁੰਦੀ ਹੈ ਉਹਨੂੰ ਅਲੱਗ ਅਲੱਗ ਰੂਪ ਦੇਣਾ ਪੈਂਦਾ। ਹੁਣ ਗੱਲ ਇੱਕੋ ਹੀ ਚੱਲਣੀ ਹੈ ਸਾਰੀ, ਇਹ ਨਹੀਂ ਵੀ ਉਹ ਗੁਰਸਿੱਖ ਹੋਰ ਕੁਛ ਕਰਦਾ ਸੀ, ਉਹ ਗੁਰਸਿੱਖ ਹੋਰ ਕਰਦਾ ਸੀ, ਕੰਮ ਇੱਕੋ ਹੀ ਕਰਦੇ ਸਾਰੇ। ਕੀ ਕਰਦੇ ਨੇ ਮਹਾਰਾਜ ਕਹਿੰਦੇ ਦਰਗ ਹੈ ਤੁਲੀ ਜਪੈ ਨਿਰੰਕਾਰਾ। ਗੁਰਸਿੱਖ ਇੱਕ ਨਿਰੰਕਾਰ ਦਾ ਪੁਜਾਰੀ ਹੈ, ਅਸੀਂ ਕਿਸੇ ਦੂਜੇ ਤੀਜੇ ਦੇ ਪੁਜਾਰੀ ਨਹੀਂ। ਇਹ ਜੋ ਗੁਰਬਾਣੀ ਹੈ ਇਹ ਨਿਰੰਕਾਰ ਨੇ ਲਿਖਾਈ ਹੈ। ਇਸ ਕਰਕੇ ਗੁਰਬਾਣੀ ਨੂੰ ਕਿਤੇ ਵੀ ਗੁਰਸਿੱਖਾਂ ਨੇ ਕਿਹਾ ਨਹੀਂ, ਜਾਂ ਭਗਤਾਂ ਨੇ ਕਿਹਾ ਨਹੀਂ, ਜਾਂ ਗੁਰੂ ਸਾਹਿਬਾਂ ਨੇ ਕਿਹਾ ਨਹੀਂ ਇਹ ਸਾਡੀ ਬਾਣੀ ਹੈ। ਉਹ ਕਹਿੰਦੇ ਜੈਸੀ ਮਾਂ ਆਵੇ ਖਸਮ, ਖਸਮ ਨਿਰੰਕਾਰ ਨੂੰ ਕਹਿੰਦੇ ਨੇ, ਜੈਸੀ ਮਾਂ ਆਵੇ ਖਸਮ ਕੀ ਬਾਣੀ ਜਪੇ ਨਿਰੰਕਾਰਾ। ਜਿਹੜਾ ਸਿੱਖ ਹੈ ਉਹ ਇੱਕ ਨਿਰੰਕਾਰ ਦਾ ਪੁਜਾਰੀ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮਹਾਰਾਜ ਕਹਿੰਦੇ ਪੂਜਾ ਅਕਾਲ ਦੀ, ਨਿਰੰਕਾਰ ਨੂੰ ਅਕਾਲ ਕਹਿ, ਕਾਲ ਤੋਂ ਰਹਿਤ ਹੈ ਜੋ, ਜੋ ਕਾਲ ਨੂੰ ਬਣਾਉਣ ਵਾਲਾ ਹੈ ਉਹ ਅਕਾਲ ਨਿਰੰਕਾਰ ਨੂੰ ਜਪਦੇ ਨੇ। ਜਪੈ, ਜਪਣ ਦਾ ਭਾਵ ਹੁੰਦਾ ਹਿਰਦੇ 'ਚ ਜਪ, ਜਪ ਕੇ ਦ੍ਰਿੜ ਕਰਨਾ। ਇਹ ਜਪਦੇ ਵੀ ਅਲੱਗ ਅਲੱਗ ਹੁੰਦੇ ਨੇ, ਜਿਵੇਂ ਜਿਵੇਂ ਕੋਈ ਅਵਸਥਾ ਹੁੰਦੀ ਹੈ ਇਹ ਗੁਰਮੁਖਾਂ ਦੀ। ਇੱਕ ਰਸਨਾ ਦੁਆਰਾ ਜਪਣਾ ਹੁੰਦਾ, ਰਸਨਾ ਦੁਆਰਾ ਜਪ ਜਪ ਕੇ ਨਿਰੰਕਾਰ ਨੂੰ ਉਹਦੇ ਨਾਮ ਨੂੰ ਹਿਰਦੇ 'ਚ ਵਸਾਉਣਾ। ਜਿਵੇਂ ਨਿਰੰਕਾਰ ਹੈ ਜੋ ਇੱਕ ਹੈ, ਉਹਦੇ ਅਸੰਖ ਨਾਮ ਨੇ, ਉਹਨਾਂ ਨੂੰ ਅਲੱਗ ਅਲੱਗ ਲੋਕਾਂ ਨੇ ਨਾਮ ਦੁਆਰਾ ਜਪਿਆ ਗੁਰਮੁਖਾਂ ਨੇ। ਜਿਵੇਂ ਕਿਸੇ ਨੇ ਰਾਮ ਕਹਿ ਕੇ ਜਪਿਆ, ਰਮਿਆ ਹੋਇਆ ਉਹ ਉਹਨਾਂ ਦੇ ਹਿਰਦੇ 'ਚ ਰਮ ਗਿਆ, ਹਿਰਦੇ 'ਚ ਵਸ ਗਿਆ, ਇਸ ਕਰਕੇ ਉਹ ਰਮਿਆ ਹੋਇਆ ਸੰਸਾਰ ਦੇ ਵਿੱਚ, ਸਾਰਿਆਂ ਦੇ ਵਿੱਚ ਜੋ ਵਸਿਆ ਹੋਇਆ। ਉਹਨਾਂ ਨੇ ਰਾਮ ਕਹਿ ਕੇ ਉਹਨੂੰ ਜਪਿਆ, ਕਿਸੇ ਨੇ ਉਸ ਨੂੰ ਹਰੀ, ਹਰਿਆਂ ਕਰਨ ਵਾਲਾ, ਨਿਰਮਲ ਕਰਨ ਵਾਲਾ, ਹਰੀ ਹਰੀ ਕਹਿ ਕੇ ਜਪਿਆ, ਕਿਸੇ ਨੇ ਉਸ ਨੂੰ ਅੱਲਾਹ ਕਹਿ ਕੇ ਜਪਿਆ, ਅੱਲਾਹੂ। ਇਹ ਸ਼ਬਦ ਨੇ ਉਸ ਨਿਰੰਕਾਰ ਦੇ, ਨਾਂ ਨੇ, ਜਿਹਨੂੰ ਮਹਾਰਾਜ ਕਹਿੰਦੇ ਅਸੰਖ ਨਾਮ, ਪਰਮੇਸ਼ਰ ਦੇ ਅਸੰਖ ਨਾਮ ਨੇ ਜਪਣਾ। ਇਹ ਰਸਨਾ ਦੁਆਰਾ ਜਪੇ ਜਾਂਦੇ ਨੇ। ਜਦੋਂ ਗੁਰੂ ਨਾਨਕ ਦੇਵ ਜੀ ਇਸ ਸੰਸਾਰ 'ਚ ਆਏ, ਸਤਿਗੁਰ ਸਰੂਪ ਪ੍ਰਗਟ ਹੋਏ, ਉਹਨਾਂ ਨੇ ਸਾਨੂੰ ਫਿਰ ਗੁਰੂ ਦਾ ਸ਼ਬਦ ਕਹਿੰਦੇ ਨੇ, ਅਸੀਂ ਗੁਰਮੰਤਰ ਕਹਿੰਦੇ ਨੇ, ਉਹਨਾਂ ਨੇ ਸਾਨੂੰ ਗੁਰਮੰਤਰ ਦਿੱਤਾ, ਗੁਰ ਸ਼ਬਦ ਦਿੱਤਾ, ਜਿਹੜਾ ਕਿ ਦ੍ਰਿੜ ਕਰਨ ਲਈ ਨਿਰੰਕਾਰ ਦਾ ਨਾਮ ਹੁੰਦਾ। ਜਿਹਨੂੰ ਮਹਾਰਾਜ ਕਹਿੰਦੇ ਨਾਉ ਤੇਰਾ ਨਿਰੰਕਾਰ ਹੈ ਨਾ ਏ ਲਈਐ ਨਰਕ ਨਾ ਜਾਈਐ। ਜਿਹੜਾ ਉਹਦਾ ਨਾਮ ਜਪਦੇ ਨੇ ਉਹ ਜੂਨਾਂ 'ਚ ਨਹੀਂ ਜਾਂਦੇ, ਇਹ ਨਿਸ਼ਾਨੀ ਹੈ, ਗੁਰਬਾਣੀ ਕਹਿ ਰਹੀ ਹੈ ਗੱਲ। ਭਾਈ ਗੁਰਦਾਸ ਜੀ ਨੇ ਇਹ ਗੱਲ ਕਹੀ ਹੈ, ਉਹ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਹਉਮੈ ਹੀ ਹੈ ਜਿਹੜੀ ਵਾਰ ਵਾਰ ਸਾਨੂੰ ਜੂਨਾਂ 'ਚ ਲੈ ਕੇ ਆਉਂਦੀ ਹੈ। ਇਸ ਕਰਕੇ ਤਖਤੂ ਧੀਰ ਗੰਭੀਰ ਹੈ ਦਰਗਹਿ ਤੁਲੀ ਜਪੇ ਨਿਰੰਕਾਰਾ। ਉਹ ਇੱਕ ਨਿਰੰਕਾਰ ਦੇ ਪੁਜਾਰੀ ਹੁੰਦੇ ਆ ਗੁਰਸਿੱਖਾਂ ਦੀ, ਇਹ ਨਿਸ਼ਾਨੀ ਹੈ। ਜਿਹੜਾ ਥਾਂ ਥਾਂ 'ਤੇ ਮੱਥੇ ਟੇਕਦਾ ਨਾ, ਕੋਈ ਮੜੀਆਂ ਮਸਾਣੀਆਂ 'ਤੇ, ਕੋਈ ਕਿਸੇ ਨੂੰ ਕਿਤੇ ਹੱਥ ਦਿਖਾਉਂਦਾ, ਕੋਈ ਟੇਵੇ ਲਵਾਉਂਦਾ, ਅੱਜ ਸੰਸਾਰ 'ਚ ਬਹੁਤ ਕੁਛ ਦੁਨੀਆ ਕਰਦੀ ਹੈ, ਕਿਉਂਕਿ ਗਿਆਨ ਨਹੀਂ ਹੈ ਗੁਰੂ ਦਾ। ਜਿੰਨਾ ਚਿਰ ਆ ਗੁਰਬਾਣੀ ਦਾ ਗਿਆਨ ਨਹੀਂ ਨਾ ਆਉਂਦਾ, ਉਨਾ ਚਿਰ ਅਸੀਂ ਇੱਕ ਦੀ ਪੂਜਾ ਨਹੀਂ ਕਰ ਸਕਦੇ, ਕਿਉਂਕਿ ਸਾਨੂੰ ਭਰੋਸਾ ਹੀ ਨਹੀਂ ਉਸ ਵਾਹਿਗੁਰੂ ਜੀ 'ਤੇ। ਇਸ ਕਰਕੇ ਜਪਦੇ ਨੇ ਨਿਰੰਕਾਰ ਨੂੰ ਵਾਹਿਗੁਰੂ ਨੂੰ ਕਿਹੜੇ ਗੁਰਸਿੱਖ। ਇਹ ਗੁਰਸਿੱਖ ਜਿਹੜੇ ਛੇਵੇਂ ਪਾਤਸ਼ਾਹ ਦੇ ਸੀ, ਇਹ ਨਿਰੰਕਾਰ ਦੇ ਪੁਜਾਰੀ ਸੀ। ਦਸਵੇਂ ਜਾਮੇ 'ਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਪੂਜਾ ਅਕਾਲ ਦੀ, ਇੱਕ ਨਿਰੰਕਾਰ ਦੀ ਪੂਜਾ ਕਰਨੀ ਹੈ ਤੁਸੀਂ। ਪਰਚਾ ਸ਼ਬਦ ਦਾ ਇਹ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਭੇਤ ਦੇ ਕੇ ਚੱਲਿਆ। ਇਸ ਨਿਰੰਕਾਰ ਦਾ ਜਿਹੜਾ ਵਾਹਿਗੁਰੂ ਹੈ ਨਾ ਨਿਰੰਕਾਰ, ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਗੁਰਮੁਖਾਂ ਨੇ ਸਾਨੂੰ ਸ਼ਬਦਾਂ ਦੇ ਵਿੱਚ, ਸਾਡੀ ਭਾਸ਼ਾ ਦੇ ਵਿੱਚ ਉਹਨੂੰ ਬਿਆਨ ਕੀਤਾ, ਬਿਆਨ ਨਹੀਂ ਕੀਤਾ ਜਾ ਸਕਦਾ, ਬੇਅੰਤ ਕਹਿ ਦਿੱਤਾ ਗੁਰਬਾਣੀ 'ਚ। ਅੱਜ ਤੱਕ ਪਤਾ ਨਹੀਂ ਉਹਨੂੰ ਕਿੰਨੇ ਕੁ ਕੱਥ ਕੱਥ ਕੇ, ਕਿੰਨੇ ਕੁ ਉਹਨੂੰ ਜਪ ਜਪ ਕੇ ਸਾਡੇ ਵਰਗੇ ਕਹਿ ਕਹਿ ਕੇ ਚਲੇ ਗਏ, ਪਰ ਉਹਦਾ ਕੋਈ ਅੰਤ ਨਹੀਂ ਪਾ ਸਕਿਆ, ਅਜੇ ਤੱਕ ਨਾ ਪਾ ਸਕੂਗਾ। ਗੁਰਬਾਣੀ ਨੇ ਇਹ ਕਹਿ ਦਿੱਤਾ ਅੰਤ ਤੇਰਾ ਕਿਹਨੇ ਨਾ ਪਾਇਆ। ਇਹਦਾ ਮਤਲਬ ਇਹ ਨਹੀਂ ਜੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਨੂੰ ਨਹੀਂ ਪਾਇਆ ਜਾ ਸਕਦਾ। ਕਈ ਵਾਰ ਇੱਥੇ ਜਾ ਕੇ ਨਾ ਸਾਡੇ ਬਹੁਤ ਸਾਰੇ ਜੀਵ ਇਹ ਕਹਿ ਦਿੰਦੇ ਆ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ। ਪਰਮਾਤਮਾ ਨੂੰ ਇਹ ਸਾਰੇ ਗੁਰਮੁਖ, ਇਹ ਜਿੰਨਾ ਗੁਰਮੁਖਾਂ ਦੀ ਵਿਡਿਆਈ ਹੋ ਰਹੀ ਹੈ ਛੇਵੇਂ ਪਾਤਸ਼ਾਹ ਜੀ ਗੁਰਸਿੱਖ ਜਿਹੜੇ, ਇਹਨਾਂ ਨੇ ਪਰਮਾਤਮਾ ਨੂੰ ਪਾਇਆ, ਉਹ ਗਹਿਰ ਗੰਭੀਰ ਨੂੰ ਪਾਇਆ ਹੈ ਅਤੇ ਗਹਿਰ ਗੰਭੀਰ ਹੋ ਗਏ। ਇਸ ਕਰਕੇ ਉਹਨੂੰ ਪਾਇਆ ਜਾ ਸਕਦਾ, ਕੋਈ ਉਹਨੂੰ ਬਿਆਨ ਨਹੀਂ ਕਰ ਸਕਦਾ, ਕੋਈ ਦੱਸ ਨਹੀਂ ਸਕਦਾ ਕਿੱਡਾ ਹੈ, ਉਂਝ ਕਹਿ ਸਕਦੇ ਵੱਡਾ ਹੈ ਬਸ, ਸਭ ਤੋਂ ਵੱਡਾ। ਇਸ ਕਰਕੇ ਉਹ ਵੱਡਾ ਜਿਹੜਾ ਹੈ, ਸੁਣ ਵੱਡਾ ਆਖਿਆ ਸਭ ਕੋਏ, ਕੇਵਲ ਵੱਡਾ ਡੀਠਾ ਹੋ, ਜਦੋਂ ਦੇਖਿਆ ਫਿਰ ਪਤਾ ਲੱਗਿਆ ਵੀ ਉਹਦਾ ਤਾਂ ਕੋਈ ਅੰਤ ਨਹੀਂ, ਅਥਾਹ ਬੇਅੰਤ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿ ਰਹੇ ਨੇ ਉਸ ਨਿਰੰਕਾਰ ਨੂੰ ਜਪਣਾ ਜਿਹੜਾ ਇੱਕ ਹੈ। ਗੁਰਸਿੱਖ ਨੇ ਕਿਸੇ ਦੂਜੇ ਨੂੰ ਨਹੀਂ ਜਪਣਾ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਇਹ ਸ਼ਬਦਾਂ ਦੇ ਵਿੱਚ ਕਹਿੰਦੇ ਉਸ ਅਕਾਲ ਪੁਰਖ ਦੀ ਮਹਿਮਾ। ਗੁਰਬਾਣੀ 'ਚ ਜਦੋਂ ਪੜ੍ਹੋਗੇ ਨਾ ਇਸ ਪਰਮਾਤਮਾ ਦੀ, ਨਾਮ ਦੀ ਅਤੇ ਪਰਮਾਤਮਾ ਦੀ ਮਹਿਮਾ, ਹੋਰ ਕੋਈ ਕਿਸੇ ਦੀ ਵਡਿਆਈ ਨਹੀਂ ਕੀਤੀ ਗਈ। ਇਸ ਕਰਕੇ ਸ਼ਬਦਾਂ 'ਚ ਸਾਨੂੰ ਫਿਰ ਉਸ ਨਿਰੰਕਾਰ ਜਿਹਦਾ ਕੋਈ ਰੂਪ ਰੇਖ ਰੰਗ ਨਹੀਂ ਹੈ, ਉਹਦਾ ਭੇਦ ਦਿੱਤਾ ਗਿਆ। ਮਹਾਰਾਜ ਕਹਿੰਦੇ ਉਹਨੂੰ ਨਿਰੰਕਾਰ ਨੂੰ ਗੁਰਮੁਖ ਜਪਦੇ ਕਿਉਂ ਆ? ਕਿਉਂਕਿ ਗੁਰਮੁਖਾਂ ਨੂੰ ਉਹਦਾ ਭੇਤ ਆ ਗਿਆ, ਪਤਾ ਲੱਗ ਗਿਆ। ਜਿਹੜਾ ਵੀ ਜਪਦਾ ਉਸ ਨੂੰ, ਉਹ ਜੂਨੀ 'ਚ ਕਿਉਂ ਨਹੀਂ ਆਉਂਦਾ? ਕਿਉਂਕਿ ਬਹੁਤ ਸਾਰੇ ਜੀਵ ਇਸ ਤਰ੍ਹਾਂ ਕਹਿ ਦਿੰਦੇ ਵੀ ਇਸ ਤਰ੍ਹਾਂ ਕੀ ਹੋਜੂ ਜੀ, ਵਾਰ ਵਾਰ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੀ ਹੋਜੂ? ਹੁਣ ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ, ਦ੍ਰਿੜ ਕਰ ਇਸ ਨੇ। ਜਿਹਨੂੰ ਪੰਜਵੇਂ ਗੁਰਦੇਵ ਵੀ ਦੱਸ ਰਹੇ ਨੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ ਦੜਾਇਆ। ਹੁਣ ਅਸੀਂ ਜੇ ਤਾਂ ਗੁਰਮੰਤਰ ਮੰਨਦੇ ਹੀ ਨਹੀਂ ਵਾਹਿਗੁਰੂ ਨੂੰ, ਫਿਰ ਤਾਂ ਤੁਹਾਡੀ ਮਰਜ਼ੀ ਹੈ। ਹੁਣ ਇਹ ਵਾਹਿਗੁਰੂ ਸ਼ਬਦ ਹੈ, ਜਪੇ ਨਿਰੰਕਾਰਾ, ਇਹ ਰਸਨਾ ਦੁਆਰਾ ਜਪਿਆ ਜਾਂਦਾ, ਇਹਨੂੰ ਕਿਰਤਮ ਨਾਮ ਕਹਿੰਦੇ ਨੇ ਗੁਰਬਾਣੀ 'ਚ। ਕਹਿੰਦੇ ਕਿਰਤਮ ਨਾਮ ਕਥੈ ਤੇਰੀ ਜੀਭਾ, ਇੱਦੋਂ ਅੱਗੇ ਉਹ ਇਹ ਵਾਹਿਗੁਰੂ ਗੁਰਮੰਤਰ ਨੇ ਸਾਨੂੰ ਉੱਥੇ ਤੱਕ ਲੈ ਕੇ ਜਾਣਾ ਜਿਹੜਾ ਅੱਗੇ ਨਾਮ ਸਾਡੇ ਅੰਦਰ ਪ੍ਰਗਟ ਹੁੰਦਾ, ਉਹ ਸਾਡੀ ਸੁਰਤੀ ਨਾਲ ਜਪਿਆ ਜਾਂਦਾ, ਉਹਨੂੰ ਧਿਆਨ ਦੁਆਰਾ ਜਪਿਆ ਜਾਂਦਾ, ਉਹ ਬਿਨਾਂ ਜੀਭਾ ਤੋਂ ਜਪਿਆ ਜਾਂਦਾ। ਉਹ ਅਵਸਥਾ ਹੁੰਦੀ ਹੈ ਅਲੱਗ ਅਲੱਗ ਗੁਰਮੁਖਾਂ ਦੀ, ਜਿਹੜਾ ਕੋਈ ਜਪਦਾ ਹੈ ਉਹਨੂੰ ਪਤਾ ਹੁੰਦਾ। ਕਦੇ ਕਦੇ ਸਾਡੀ ਰਸਨਾ ਜਪਦੀ ਜਪਦੀ ਜਪਦੀ ਜਿੱਥੇ ਜਾ ਕੇ ਬੰਦ ਹੋ ਜਾਂਦੀ ਹੈ, ਉਹ ਪਾਰ ਹੋ ਗਏ, ਉਹਨਾਂ ਨੂੰ ਕਹਿੰਦੇ ਆ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ। ਸੁਰਤੀ ਜਦੋਂ ਸਵਾਰ ਹੁੰਦੀ ਹੈ ਧੁਨ ਦੇ ਉੱਤੇ ਤਾਂ ਪਾਰ ਹੁੰਦੀ ਹੈ, ਉਹ ਸਾਡਾ ਘਰ ਹੁੰਦਾ। ਉਸ ਘਰ ਦੀਆਂ ਅੱਗੇ ਨਿਸ਼ਾਨੀਆਂ ਪ੍ਰਗਟ ਹੁੰਦੀਆਂ, ਉੱਥੇ ਨਾਮ ਨਾਦ ਪ੍ਰਗਟ ਹੁੰਦਾ, ਜਦੋਂ ਫਿਰ ਧਿਆਨ ਚੱਲਦਾ, ਇੱਥੋਂ ਧਿਆਨ ਸ਼ੁਰੂ ਹੁੰਦਾ ਅੱਗੇ। ਜਪੇ ਨਿਰੰਕਾਰਾ, ਇੱਦੋਂ ਅੱਗੇ ਉਹ ਨਿਰੰਕਾਰ ਜੋ ਸਾਡੇ ਅੰਦਰ ਪ੍ਰਕਾਸ਼ ਰੂਪ ਹੈ, ਜੋਤ ਸਰੂਪੀ ਸਾਡੇ ਅੰਦਰ ਪ੍ਰਗਟ ਹੁੰਦਾ, ਉਹਦਾ ਫਿਰ ਧਿਆਨ ਕਹਿੰਦੇ ਆ ਉਸ ਨੂੰ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੇਰੇ ਸੰਤ ਜਨ ਕੀ ਕਰਦੇ ਨੇ, ਮੇਰੇ ਗੁਰਸਿੱਖ। ਆਪਾਂ ਨੂੰ ਸੰਤ ਵੀ ਕਿਹਾ ਗੁਰਬਾਣੀ 'ਚ, ਸੰਤ ਕਿਸੇ ਭੇਖ ਨੂੰ ਨਹੀਂ ਕਿਹਾ, ਇਹ ਨਾ ਕਿਤੇ ਭੁਲੇਖਾ ਖਾ ਜਾਓ। ਸੰਤ ਸਾਡੇ ਮਨ ਦੀ ਇੱਕ ਅਵਸਥਾ ਹੈ, ਜਦੋਂ ਮਨ ਜਾ ਕੇ ਸਨਮੁੱਖ ਹੋ ਜਾਂਦਾ ਗੁਰੂ ਦੇ ਰਾਹੀਂ, ਫਿਰ ਜਪੇ ਨਿਰੰਕਾਰਾ। ਨਿਰੰਕਾਰ ਨੂੰ ਕਿਵੇਂ ਜਪਿਆ ਜਾਂਦਾ? ਜਿਹਨੂੰ ਕਹਿੰਦੇ ਲੋਇਨ ਰੱਤੇ ਲੋਇਨੀ, ਇਹਨਾਂ ਨੇਤਰਾਂ ਨਾਲ ਨਹੀਂ, ਉਹ ਅੰਦਰਲੇ ਨੇਤਰ ਜਿਹੜੇ ਹੈਗੇ, ਮਨ ਦੇ ਨੇਤਰ ਜਿਹੜੇ, ਉਹ ਫਿਰ ਦੇਖ ਲੈਂਦੇ ਨੇ ਜਦੋਂ ਦੇਖ ਦੇਖ ਕੇ ਉਹਦੇ ਵਿੱਚ ਧਿਆਨ ਕਰਨਾ ਉਹਨੂੰ ਗੁਰਬਾਣੀ 'ਚ ਕਿਹਾ। ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੇ ਜੇ ਤੁਮਰੇ ਧਿਆਨ ਕਹੋ, ਜਿਹੜੇ ਵਾਹਿਗੁਰੂ ਦਾ ਧਿਆਨ ਨਿਰੰਕ ਜਪੇ ਨਿਰੰਕਾਰਾ ਦੀ ਗੱਲ ਆਈ ਇੱਥੇ, ਕਹਿੰਦੇ ਜੇ ਜੇ ਤੁਮਰੇ ਧਿਆਨ ਕਹੋ ਨਿੱਤ ਉੱਠ ਧਿਆਏ ਹੈ ਸੰਤ। ਉਹ ਨਿੱਤ ਉੱਠ ਕੇ ਪਹਿਲਾਂ ਆਪਣੇ ਮਾਤਾ ਪਿਤਾ ਅਕਾਲ ਪੁਰਖ ਨੂੰ ਧਿਆਉਂਦੇ ਨੇ, ਧਿਆਨ ਕਰਦੇ ਨੇ ਉਹਦਾ, ਫਿਰ ਉਹ ਸੰਸਾਰ 'ਚ ਆਉਂਦੇ ਨੇ, ਫਿਰ ਉਹ ਲੋਕ 'ਚ ਆਉਂਦੇ ਨੇ। ਇਸ ਕਰਕੇ ਜੇ ਜੇ ਤੁਮਰੇ ਧਿਆਨ ਕਹੋ ਨਿੱਤ ਉੱਠ ਧਿਆਏ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵਾਂਗੇ ਭਗਵੰਤ। ਇਹ ਨਿਰੰਕਾਰ ਨੂੰ ਭਗਵੰਤ ਵੀ ਕਿਹਾ ਗਿਆ, ਇਨਾਮ ਨੇ ਬਹੁਤ ਸਾਰੇ। ਉਹ ਕਹਿੰਦੇ ਉਹਨਾਂ ਨੇ ਪਾ ਲਿਆ ਜਿਨ੍ਹਾਂ ਨੇ, ਫਿਰ ਉਹ ਨਿਰੰਕਾਰ ਦਾ ਧਿਆਨ ਕਰਦੇ ਨੇ। ਤਾਂ ਕਰਕੇ ਇੱਥੇ ਫਿਰ ਦੱਸਿਆ ਵੀ ਇਹ ਜਿਹੜੇ ਗੁਰਮੁਖ ਸੀ, ਇਹ ਫਿਰ ਉਸ ਨਿਰੰਕਾਰ ਦੇ ਪੁਜਾਰੀ ਸੀ। ਗੁਰੂ ਨੇ ਕਿਰਪਾ ਕੀਤੀ, ਇਹਨਾਂ ਨੂੰ ਸਨਮੁਖ ਕੀਤਾ। ਗੁਰੂ ਨੇ ਭਰਮ ਦਾ ਪਰਦਾ ਪਾਸੇ ਕਰਨਾ ਹੁੰਦਾ। ਆ ਸਾਡੇ ਭਰਮ ਬਹੁਤ ਹੁੰਦੇ ਨੇ, ਜਦੋਂ ਗੁਰੂ ਸਾਡੇ 'ਤੇ ਖੁਸ਼ ਹੁੰਦਾ ਸਾਡਾ ਭਰਮ ਖਤਮ ਹੁੰਦਾ। ਸਭ ਤੋਂ ਪਹਿਲਾਂ ਤਾਂ ਜਿਹਨੂੰ ਕਹਿੰਦੇ ਹੋਇਓ ਕਿਰਪਾਲ ਗੁਰ ਲਾਇਓ, ਪਰ ਦੋ ਪਰਦਾ ਹੈ ਸਾਡੇ 'ਤੇ ਮਾਲਕ ਦੇ ਵਿਚਕਾਰ, ਇੱਕ ਭਰਮ ਦਾ ਪਰਦਾ ਹੈ, ਕੂੜ ਦੀ ਪਾਲ ਜਿਹਨੂੰ ਕਹਿ ਦਿੱਤਾ ਗਿਆ। ਹੋਇਓ ਕਿਰਪਾਲ ਗੁਰ ਲਾਇਓ, ਪਾਰ ਦੋ ਮਿਲਿਓ ਲਾਲ ਮਨ ਹਰੀਆ। ਹਰੀ ਨੂੰ ਜਾ ਕੇ ਸਾਡਾ ਮਨ ਉਦੋਂ ਸਨਮੁੱਖ ਹੋ ਜਾਂਦਾ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ, ਜਪੇ ਨਿਰੰਕਾਰਾ। ਉਹ ਸਿੱਖ ਫਿਰ ਕਹਿੰਦੇ ਨਿਰੰਕਾਰ ਨੂੰ ਜਪਦੇ ਨੇ। ਮਨਸਾ ਧਾਰ ਅਥਾਹ ਹੈ, ਤੀਰਥ ਉੱਪਲ ਸੇਵਕ ਸਾਰਾ। ਭਾਈ ਮਨਸਾ ਜੀ ਕਹਿੰਦੇ ਉਹ ਅਥਾਹ ਡੂੰਘੀ ਸੋਚ ਵਾਲੇ, ਬੇਅੰਤ ਦੇ ਨਾਲ ਜੁੜ ਕੇ ਬੇਅੰਤ ਹੋ ਜਾਂਦਾ। ਸਿੱਖ ਅਤੇ ਗੁਰੂ 'ਚ ਕੋਈ ਫਰਕ ਨਹੀਂ ਰਹਿ ਜਾਂਦਾ, ਇਹ ਪਹਿਲਾਂ ਵੀ ਆਪਾਂ ਸਮਝ ਕੇ ਹਟੇ ਹਾਂ। ਮਾਰੇ ਕਹਿੰਦੇ ਗੁਰੂ ਸਿੱਖ, ਸਿੱਖ ਗੁਰੂ ਹੈ, ਖਾਲਸਾ ਮੇਰਾ ਰੂਪ ਹੈ ਖਾਸ। ਗੱਲ ਤਾਂ ਸ਼ਬਦਾਂ ਦਾ ਫਰਕ ਪੈ ਜਾਂਦਾ, ਕਈ ਵਾਰ ਗੱਲ ਇੱਕੋ ਹੀ ਹੁੰਦੀ ਹੈ ਸਾਰੀ। ਹੁਣ ਮਾਰੇ ਕਹਿੰਦੇ ਮਨਸਾ ਧਾਰ ਅਥਾਹ ਹੈ, ਜਿਹੜਾ ਭਾਈ ਮਨਸਾ ਜੀ ਹੈ ਅਥਾਹ ਡੂੰਘੀ ਸੋਚ, ਜਾਣੀ ਦੀ ਗੰਭੀਰ ਬਹੁਤ ਡੂੰਘੀ ਸੋਚ ਵਾਲੇ। ਕਹਿੰਦੇ ਤੀਰਥ ਉੱਪਲ ਜੇ ਸੇਵਕ ਸਾਰਾ, ਕਹਿੰਦੇ ਭਾਈ ਤੀਰਥ ਜੀ ਅਤੇ ਭਾਈ ਮਨਸਾ ਜੀ, ਇਹ ਗੁਰਮੁਖ ਕਹਿੰਦੇ ਜਿਹੜੇ ਸੀ, ਇਹ ਸਾਰਾ ਸਣੇ ਪਰਿਵਾਰ ਸੇਵਕ ਸਾਰਾ, ਸਾਰਾ ਪਰਿਵਾਰ ਕਹਿੰਦੇ ਇਹਨਾਂ ਦਾ ਸਾਰਾ ਪਰਿਵਾਰ ਗੁਰੂ ਦਾ ਸਿੱਖ ਬਣ ਗਿਆ। ਭਾਈ ਤੀਰਥ ਜੀ ਗੁਰੂ ਦੀ ਸਾਰਾ ਮਤਲਬ ਸ੍ਰੇਸ਼ਟ ਸਿੱਖ, ਸਾਰਾ ਸਾਰਾ ਪਰਿਵਾਰ ਸ੍ਰੇਸ਼ਟ, ਸ੍ਰੇਸ਼ਟ ਬੁੱਧੀ, ਜਿਹਨੂੰ ਵਿਵੇਕ ਬੁੱਧ ਵੀ ਗੁਰਬਾਣੀ 'ਚ ਕਿਹਾ। ਮਹਾਰਾਜ ਕਹਿੰਦੇ ਇਹ ਗੁਰਮੁਖ ਵਿਵੇਕ ਬੁੱਧੀ ਵਾਲੇ ਸੀ। ਮਹਾਰਾਜ ਕਹਿੰਦੇ ਮਨਸਾ ਧਾਰ ਅਥਾਹ ਹੈ, ਤੀਰਥ ਉੱਪਲ ਸੇਵਕ ਸਾਰਾ। ਕਿਸਨਾ ਚੰਗੀ ਆਖੀਐ ਪੰਮੋ ਪੁਰੀ ਗੁਰੂ ਕਾ ਪਿਆਰਾ। ਕਹਿੰਦੇ ਚੰਗੀ ਗੋਤ ਦਾ ਭਾਈ ਕਿਸ਼ਨਾ ਜੀ ਅਤੇ ਪੁਰੀ ਗੋਤ ਦਾ ਭਾਈ ਪੰਮੋ ਜੀ ਗੁਰੂ ਦੇ ਪਿਆਰੇ ਸਿੱਖ ਹਨ। ਉਹ ਪਿਆਰ ਕਰਨ ਵਾਲੇ ਗੁਰੂ ਨੂੰ ਅਤੇ ਗੁਰੂ ਉਹਨਾਂ ਨੂੰ ਪਿਆਰ ਕਰਦਾ। ਉਹਨਾਂ ਨੂੰ ਗੁਰੂ ਨਹੀਂ ਵਿਸਰਦਾ, ਗੁਰੂ ਉਹਨਾਂ ਨੂੰ ਨਹੀਂ ਵਿਸਾਰਦਾ। ਇਹ ਆਪਾਂ ਜਦੋਂ ਇਤਿਹਾਸ ਸਾਰਾ ਸੁਣਦੇ ਹਾਂ ਨਾ ਗੁਰਸਿੱਖਾਂ ਦਾ, ਛੇਵੇਂ ਪਾਤਸ਼ਾਹ ਦੇ ਗੁਰਸਿੱਖ ਹੋਏ ਨੇ ਭਾਈ ਕੀ ਡਰੋਲੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਨੇ, ਭਾਈ ਵਿਧੀ ਚੰਦ ਜੀ ਦੁਸ਼ਾਲੇ ਲੈਣ ਗਏ ਨੇ, ਘੋੜੇ ਲੈਣ ਗਏ ਨੇ। ਹੁਣ ਗੁਰੂ ਜਿਹੜਾ ਹੈ ਉਹ ਸਿੱਖ ਨੂੰ ਜਦੋਂ ਭੇਜਦਾ ਤੇ ਉੱਥੇ ਗੁਰੂ ਆਪ ਵਰਤਦਾ ਹੁੰਦਾ, ਜਿਹਨੂੰ ਪੂਰਨ ਵਿਸ਼ਵਾਸ ਆ ਗੁਰੂ 'ਤੇ। ਜਦੋਂ ਦੁਸ਼ਾਲੇ ਲੈਣ ਗਏ ਪੱਟੀ ਸ਼ਹਿਰ ਦੇ ਵਿੱਚੋਂ, ਉਹਨਾਂ ਨੇ ਭੇਸ ਬਦਲ ਕੇ ਦੁਸ਼ਾਲੇ ਪ੍ਰਾਪਤ ਕਰ ਲਏ ਨੇ। ਦੁਸ਼ਾਲੇ ਜਦੋਂ ਪ੍ਰਾਪਤ ਕਰ ਲਏ ਨੇ ਤੇ ਉਧਰੋਂ ਭੇਤ ਖੁੱਲ੍ਹ ਗਿਆ, ਚਾਰ ਛਪੇਰੇ ਘੇਰਾ ਪੈ ਗਿਆ। ਹੁਣ ਉਹ ਘਰ ਘਰ ਦੀ ਤਲਾਸ਼ੀ ਸ਼ੁਰੂ ਹੋ ਗਈ। ਉਹ ਇੱਕ ਗੁਰਸਿੱਖ ਸੀ, ਭੱਠੇ ਭੱਠੀ ਦਾ ਕੰਮ ਕਰਦਾ ਸੀ, ਦਾਣੇ ਭੁੰਨਣ ਦਾ ਕੰਮ ਕਰਦਾ ਸੀ। ਉਹਦੇ ਕੋਲ ਗਏ, ਕਹਿੰਦੇ ਮੈਂ ਗੁਰੂ ਦਾ ਸਿੱਖ ਹਾਂ, ਤੂੰ ਵੀ ਗੁਰੂ ਦਾ ਸਿੱਖ ਹਾਂ, ਮੈਨੂੰ ਕੋਈ ਜਗ੍ਹਾ ਦੇ, ਮੈਂ ਲੁਕਣਾ ਕੁਛ ਸਮਾਂ ਕੱਢਣਾ। ਉਹ ਕਹਿੰਦੇ ਤੈਨੂੰ ਗੁਰੂ 'ਤੇ ਭਰੋਸਾ? ਕਹਿੰਦੇ ਹਾਂਜੀ। ਕਹਿੰਦੇ ਫਿਰ ਆ ਭੱਠੀ 'ਚ ਲੁਕ ਜਾ, ਭੱਠੀ 'ਚ ਅੱਗ ਬਲਦੀ ਹੈ। ਕਹਿੰਦੇ ਬਹਿ ਜਾ, ਹੁਣ ਬੈਠਾ, ਸਾਨੂੰ ਪ੍ਰਤੀਤ ਨਹੀਂ ਆਉਣੀ ਕਿਉਂਕਿ ਅਸੀਂ ਗੁਰੂ ਦੇ ਸਿੱਖ ਨਹੀਂ। ਜਿਹਨੂੰ ਗੁਰੂ 'ਤੇ ਪ੍ਰਤੀਤ ਨਾ ਆਵੇ, ਗੁਰ ਪਰਮੇਸ਼ਰ ਇੱਕੋ ਜਾਣ। ਅੱਜ ਸਾਡੀ ਪ੍ਰਤੀਤ ਬਹੁਤ ਘੱਟ ਗਈ ਹੈ ਗੁਰੂ 'ਤੇ, ਪੂਰਨ ਪ੍ਰਤੀਤ ਸੀ ਉਹਨਾਂ ਗੁਰਸਿੱਖਾਂ ਨੂੰ। ਮਹਾਰਾਜ ਕਹਿੰਦੇ ਗੁਰੂ ਕਾ ਪਿਆਰੇ ਸਿੱਖ ਸੀ ਇਹ ਸਾਰੇ, ਗੁਰੂ ਨੂੰ ਪਿਆਰ ਕਰਨ ਵਾਲੇ, ਗੁਰੂ ਇਹਨਾਂ ਨੂੰ ਪਿਆਰ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀ ਉੱਥੇ ਰੱਖਿਆ ਕੀਤੀ। ਭਾਈ ਕੀ ਡਰੋਲੀ ਬੈਠੇ ਨੇ ਛੇਵੇਂ ਪਾਤਸ਼ਾਹ, ਅਤੇ ਉੱਥੋਂ ਸਹੀ ਸਲਾਮਤ ਦੁਸ਼ਾਲੇ ਲੈ ਕੇ ਆ ਗਿਆ। ਇਹ ਗੁਰੂ ਦੇ ਸਿੱਖ ਹੁੰਦੇ ਨੇ, ਗੁਰੂ ਦੇ ਪਿਆਰੇ ਹੁੰਦੇ ਨੇ, ਇਹਨਾਂ ਨੂੰ ਗੁਰੂ ਨਾਲ ਪਿਆਰ ਹੁੰਦਾ, ਇੰਨਾ ਜ਼ਿਆਦਾ ਭਰੋਸਾ ਹੁੰਦਾ। ਇਸ ਕਰਕੇ ਸਾਰੇ ਆਪਾਂ ਗੁਰਸਿੱਖਾਂ ਦਾ ਨਾਮ ਰੋਜ਼ ਅਰਦਾਸ 'ਚ ਲੈਂਦੇ ਹਾਂ, ਜਿਹੜੇ ਗੁਰੂ ਦੇ ਪਿਆਰੇ ਸਿੱਖ ਆ। ਉਹਨਾਂ ਦੀ ਵਡਿਆਈ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਗੁਰਸਿੱਖਾਂ ਦੀ ਸੋਭਾ ਹੁੰਦੀ ਹੈ ਸੰਸਾਰ ਦੇ ਵਿੱਚ, ਜਿਹੜੇ ਗੁਰਸਿੱਖ ਗੁਰੂ ਨਾਲ ਪਿਆਰ ਕਰਦੇ ਨੇ, ਕੇਵਲ ਗੁਰੂ ਤੋਂ ਬਿਨਾਂ ਉਹਨਾਂ ਨੂੰ ਕੋਈ ਹੋਰ ਨਹੀਂ ਦਿਸਦਾ। ਅਸੀਂ ਕਹਿੰਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਕਿ ਸਾਡੀ ਰਸਨਾ 'ਤੇ ਇਹ ਅੰਮ੍ਰਿਤ ਬਚਨ ਚੱਲਦੇ ਨੇ, ਕੀ ਅੰਮ੍ਰਿਤ ਬਚਨ ਅਸੀਂ ਬੋਲਦੇ ਹਾਂ, ਕੀ ਅੰਮ੍ਰਿਤ ਬਾਣੀ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ। ਇਸ ਕਰਕੇ ਸਿੱਖ ਗੁਰਬਾਣੀ ਤੋਂ ਬਿਨਾਂ, ਗੁਰੂ ਤੋਂ ਬਿਨਾਂ ਹੋਰ ਦੂਜੇ ਕਿਸੇ 'ਤੇ ਟੇਕ ਨਹੀਂ ਕਰਦਾ, ਕਿਉਂਕਿ ਗੁਰੂ ਪੂਰਾ ਹੈ, ਪੂਰੇ ਗੁਰੂ ਦਾ ਉਪਦੇਸ਼ ਸੁਣਦੇ ਨੇ। ਮਹਾਰਾਜ ਕਹਿੰਦੇ ਇਹ ਗੁਰੂ ਦੇ ਪਿਆਰੇ ਗੁਰਸਿੱਖ ਸੀ। ਤਿੰਗੜ ਮਧੂ ਜਾਣੀਐ ਵੱਡੇ ਸੁਜਾਣ ਤਖਾਣ ਅਪਾਰਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਭਾਈ ਤਿੰਗੜ ਜੀ, ਭਾਈ ਮਧੂ ਜੀ, ਇਹ ਵੱਡੇ ਗੁਰਸਿੱਖ ਸੁਜਾਣ, ਸੁਜਾਣ ਦਾ ਮਤਲਬ ਸਿਆਣੇ ਗੁਰਸਿੱਖ ਸੀ। ਕਹਿੰਦੇ ਇਹ ਕੀ ਕੰਮ ਕਰਦੇ ਸੀ? ਕਰਮ ਦੇ ਅਨੁਸਾਰ ਸਾਡਾ ਕਈ ਵਾਰ ਨਾਮ ਪੈ ਜਾਂਦਾ। ਸੁਜਾਣ ਤਖਾਣ ਅਪਾਰਾ, ਇਹ ਲੱਕੜੀ ਦਾ ਜਿਹੜਾ ਕੰਮ ਕਰਦੇ ਸੀ, ਲੋਹੇ ਦਾ ਕੰਮ ਕਰਦੇ ਸੀ, ਉਹਨਾਂ ਨੂੰ ਵੀਰਾਂ ਨੂੰ ਆਪਾਂ ਤਰਖਾਣ ਕਹਿ ਦਿੰਦੇ ਹਾਂ, ਮਿਸਤਰੀ ਸਨ ਕਹਿ ਦਿੰਦੇ। ਜਿਹੋ ਜਿਹਾ ਕੋਈ ਕਰਮ ਕਰਦਾ ਉਹਦਾ ਨਾਂ ਪੈ ਜਾਂਦਾ। ਇਸ ਕਰਕੇ ਕਹਿੰਦੇ ਇਹ ਗੁਰਸਿੱਖ ਅਪਾਰਾ, ਜਿਹਦਾ ਅਪਾਰ ਨਹੀਂ ਕੋਈ ਪਾ ਸਕਦਾ, ਉਸ ਅਪਾਰਾ ਪਰਮੇਸ਼ੁਰ ਨਾਲ ਜੁੜੇ ਹੋਏ ਸੀ, ਐਸੇ ਗੁਰਸਿੱਖ ਸੀ। ਇਹ ਕਰਮ ਕਰਦੇ ਸੀਗੇ, ਲੱਕੜੀ ਦਾ ਕੰਮ ਕਰਦੇ ਸੀ, ਗੁਰੂ ਘਰਾਂ 'ਚ ਆ ਕੇ ਸੇਵਾ। ਅੱਜ ਵੀ ਬਹੁਤ ਸਾਰੇ ਗੁਰਮੁਖ ਕਰਦੇ ਨੇ, ਕੋਈ ਲੱਕੜੀ ਦਾ ਕੰਮ ਕਰਦਾ, ਜਿਹੋ ਜਿਹਾ ਕੋਈ ਕਰਮ ਕਰਦਾ ਉਹ ਗੁਰੂ ਘਰਾਂ 'ਚ ਆ ਕੇ ਸੇਵਾ ਅੱਜ ਵੀ ਕਰਦੇ ਨੇ। ਇਹ ਉੱਥੇ ਛੇਵੇਂ ਪਾਤਸ਼ਾਹ ਦੇ ਕਹਿੰਦੇ ਆ ਕੇ ਇਹ ਲੱਕੜੀ ਦਾ ਕਰਮ ਕਰਦੇ ਸੀ, ਜਿਹੜਾ ਜਾਂ ਕੋਈ ਹੋਰ ਜੋ ਸੰਦ ਬਣਾਉਣੇ, ਜਾਂ ਬਹੁਤ ਸਾਰੇ ਉਸ ਸਮੇਂ ਛੇਵੇਂ ਪਾਤਸ਼ਾਹ ਦੇ ਗੁਰਸਿੱਖ ਸੀ, ਸ਼ਸਤਰ ਵੀ ਬਣਾਉਣੇ ਪੈਂਦੇ ਸੀਗੇ, ਉਹ ਸ਼ਸਤਰ ਵੀ ਤਿਆਰ ਕਰਾਏ ਗੁਰੂ ਸਾਹਿਬਾਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜੇ ਮਧੂ ਤਿੰਗੜ ਜੀ ਅਤੇ ਭਾਈ ਮਧੂ ਜੀ, ਇਹ ਸੁਜਾਣ ਗੁਰਸਿੱਖ, ਨਾਲੇ ਗੁਰੂ ਨਾਲ ਪਿਆਰ ਕਰਦੇ, ਨਾਲੇ ਗੁਰੂ ਦੀ ਸੇਵਾ ਟਹਿਲ ਪਾਣੀ ਕਰਦੇ, ਅਤੇ ਨਾਲੇ ਉਸ ਗੁਰੂ ਨਾਲ ਜੁੜ ਕੇ ਉਸ ਅਪਾਰ ਪਰਮੇਸ਼ੁਰ ਨਾਲ ਜੁੜੇ ਹੋਏ ਸੀਗੇ। ਬਨਬਾਲੀ ਅਤੇ ਪਰਸਰਾਮ ਬਾਲ ਬੈਦ ਹੋਂ ਤਿੰਨ ਬਲਿਹਾਰਾ। ਭਾਈ ਬਨਬਾਲੀ ਜੀ ਅਤੇ ਭਾਈ ਪਰਸਰਾਮ ਜੀ, ਜਿਹੜੇ ਕਿ ਛੋਟੀ ਉਮਰ 'ਚ ਹੀ ਕਹਿੰਦੇ ਉਹਨਾਂ ਨੇ ਵੈਦਗੀ ਦਾ ਕੰਮ ਕਰਦੇ ਸੀਗੇ, ਕਿਉਂਕਿ ਗੁਰੂ ਸਾਹਿਬਾਂ ਨੇ ਵੈਦ ਵੀ ਰੱਖੇ ਹੋਏ ਸੀ, ਦਬਾ ਦਾਰੂ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੈਦਗੀ ਦਾ ਕੰਮ ਵੀ ਕਰਦੇ ਸੀ, ਗੁਰੂ ਦੇ ਬਚਨਾਂ ਨੂੰ ਵੀ ਸੁਣਦੇ ਸੀ ਰੋਜ਼। ਜਿੱਥੇ ਉਹ ਕਰਮ ਕਰਦੇ ਸੀ ਉੱਥੇ ਧਰਮ ਦ੍ਰਿੜ ਕਰਦੇ ਸੀ। ਇਹ ਸਾਡੇ ਲਈ ਵੀ ਸਿੱਖਿਆ, ਸਿਰਫ ਇਹ ਨਹੀਂ ਵੀ ਆਪਾਂ ਉਹਨਾਂ ਗੁਰਸਿੱਖਾਂ ਦੇ ਨਾਂ ਸੁਣ ਲਏ, ਇਹ ਜੋ ਉਹ ਕਰਮ ਕਰਦੇ ਸੀ ਉਹ ਆਪਾਂ ਨੂੰ ਵੀ ਕਰਨਾ ਪੈਣਾ। ਇਹ ਦੋ ਕਰਮ ਕਰਨੇ ਪੈਂਦੇ ਆ, ਜਿੱਥੇ ਸੰਸਾਰ ਦਾ ਕਰਮ ਕਰਨਾ ਤਨ ਲਈ, ਉੱਥੇ ਮਨ ਲਈ ਇਹ ਗੁਰੂ ਦਾ ਬਚਨ ਵੀ ਕਮਾਉਣਾ ਪੈਂਦਾ, ਉਹ ਗੁਰੂ ਦੀ ਬਾਣੀ ਵੀ ਸੁਣਨੀ ਪੈਂਦੀ ਹੈ, ਗੁਰੂ ਦੀ ਸੰਗਤ 'ਚ ਵੀ ਆ ਕੇ ਬੈਠਣਾ ਪੈਂਦਾ, ਕਥਾ ਕੀਰਤਨ ਸੁਣਨਾ ਪੈਂਦਾ। ਇਸ ਕਰਕੇ ਮਹਾਰਾਜ ਕਹਿੰਦੇ ਬਾਲ ਬੈਦ ਹੋਂ ਤਿੰਨ ਬਲਿਹਾਰਾ। ਮਹਾਰਾਜ ਕਹਿੰਦੇ ਗੁਰੂ ਸਾਹਿਬ ਉਹ ਤੋਂ ਬਲਹਾਰ ਜਾਂਦੇ ਸੀ ਐਸੇ ਗੁਰਸਿੱਖਾਂ ਤੋਂ, ਅੱਜ ਵੀ ਜਾਂਦੇ ਨੇ, ਇਹ ਨਹੀਂ ਵੀ ਅੱਜ ਨਹੀਂ ਕਲਾ ਵਰਤਦੀ, ਅੱਜ ਵੀ ਗੁਰੂ ਸਿੱਖ ਤੋਂ ਬਲਹਾਰ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਪੁਰਖ ਸਵਾਰਨ ਹਾਰਾ। ਕਹਿੰਦੇ ਐਸਾ ਹੈ ਮੇਰਾ ਸਤਿਗੁਰੂ ਜਿਹੜਾ ਸਿੱਖਾਂ ਨੂੰ ਸਵਾਰਨ ਵਾਲਾ ਹੈ। ਸਿੱਖਾਂ ਨੂੰ ਸਵਾਰਦਾ ਕੌਣ? ਗੁਰੂ। ਗੁਰੂ ਤੋਂ ਬਿਨਾਂ ਆਪਾਂ ਕੁਛ ਵੀ ਨਹੀਂ ਹੈਗੇ। ਇਸ ਕਰਕੇ ਸਿੱਖ ਗੁਰੂ ਗੁਰੂ ਕਰਦਾ, ਗੁਰੂ ਦੀ ਵਡਿਆਈ ਕਰਦਾ, ਉਹ ਦੂਜੇ ਦੀ ਵਡਿਆਈ ਨਹੀਂ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਪੁਰਖ, ਸਤਿਗੁਰ ਦੇ ਦੋ ਸਰੂਪ ਰਹੇ ਆ ਹਮੇਸ਼ਾ ਹੀ, ਇੱਕ ਨਿਰਗੁਣ ਅਤੇ ਇੱਕ ਸਰਗੁਣ। ਨਿਰਗੁਣ ਰੂਪ ਦੇ ਵਿੱਚ ਉਹ ਸਾਡੇ ਸਾਹਮਣੇ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਜਿਹਨੂੰ ਮਹਾਰਾਜ ਕਹਿੰਦੇ ਆਪੇ ਕਰਤਾ ਕਰ ਵੇਖੇ ਦਿੰਦਾ ਸਾਸ ਗ੍ਰਾਹਾ ਹੈ। ਸਰਗੁਣ ਸਰੂਪ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਸਰੂਪ ਨੇ, ਕਿਉਂਕਿ ਦਸਾਂ ਜਾਮਿਆਂ 'ਚ ਜੋਤ ਵਰਤੀ ਅਤੇ ਦਸਵੇਂ ਜਾਮੇ 'ਚ ਜਦੋਂ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਆਪ ਸੰਪੂਰਨਤਾ ਦਿਵਸ ਆਪਾਂ ਮਨਾ ਰਹੇ ਹਾਂ, ਇਹਦੀ ਵਿਚਾਰ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਦੋਂ ਫਿਰ ਗੁਰਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਤਿਗੁਰ ਸਰੂਪ ਕਿਹਾ, ਕਿਉਂਕਿ ਇਹ ਸਤਿਗੁਰ ਦੀ ਬਾਣੀ ਹੈ, ਇਹ ਉਹਨਾਂ ਦੀ ਬਾਣੀ ਨਹੀਂ, ਉਹ ਕਹਿੰਦੇ ਸਾਡੀ ਬਾਣੀ ਨਹੀਂ, ਇਹ ਸਤਿਗੁਰ ਦੀ ਬਾਣੀ ਹੈ। ਇਸ ਕਰਕੇ ਗੁਰਬਾਣੀ ਸਤਿਗੁਰ ਹੈ, ਇਹਦੀ ਹਜ਼ੂਰੀ 'ਚ ਪੰਜ ਪਿਆਰੇ ਗੁਰਸਿੱਖ ਉਦੋਂ ਗੁਰੂ ਰੂਪ ਹੋ ਕੇ ਸਾਨੂੰ ਇਹ ਅੰਮ੍ਰਿਤ ਦੀ ਦਾਤ ਦੇ ਕੇ, ਖੰਡੇ ਬਾਟੇ ਦੀ ਪਹੁਲ ਦੇ ਕੇ ਸਾਡਾ ਜੀਵਨ ਸਵਾਰਦੇ ਨੇ। ਇਸ ਕਰਕੇ ਸਤਿਗੁਰ ਪੁਰਖ ਸਵਾਰਨ ਹਾਰਾ, ਅੱਜ ਵੀ ਸਤਿਗੁਰ ਦੀ ਕਲਾ ਵਰਤ ਰਹੀ ਹੈ। ਜੇ ਕੋਈ ਸਤਿਗੁਰ ਦੀ ਹਜ਼ੂਰੀ 'ਚ ਆ ਕੇ ਸਤਿਗੁਰ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨੂਗਾ, ਸਤਿਗੁਰ ਕਿਰਪਾ ਕਰਨ। ਗੁਰਬਾਣੀ ਅਗਾਧ ਬੋਧ ਹੈ, ਸਤਿਗੁਰ ਦੀ ਬਾਣੀ ਦੀ ਵਿਚਾਰ ਕਰਦਿਆਂ ਅਤੇ ਨਾਲ ਦੀ ਨਾਲ ਉਹਨਾਂ ਗੁਰਸਿੱਖਾਂ ਦੀ ਮਹਿਮਾ ਵਡਿਆਈ ਕਰਦਿਆਂ, ਜਿਹੜੇ ਗੁਰਸਿੱਖ ਮਹਾਨ ਗੁਰਸਿੱਖ ਨੇ, ਕਿਉਂਕਿ ਸਾਡੀ ਰਸਨਾ ਬਹੁਤ ਛੋਟੀ ਹੈ, ਅਸੀਂ ਉਹਨਾਂ ਗੁਰਸਿੱਖਾਂ ਦੀ ਧੂੜੀ ਲੋਚਦੇ ਹਾਂ ਜਿਹੜੇ ਗੁਰੂ ਦੇ ਨਾਲ ਰਹਿ ਕੇ ਜਿਨ੍ਹਾਂ ਨੇ ਇਹ ਜੀਵਨ ਦੇ ਵਿੱਚ ਕਮਾਈ ਕੀਤੀ। ਗੁਰਬਾਣੀ ਦੀ ਵਿਚਾਰ ਕਰਦਿਆਂ ਐਸੀ ਵਡਿਆਈ ਕਰਦਿਆਂ ਕੋਈ ਸ਼ਬਦ ਐਸਾ ਵੱਧ ਘੱਟ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣ ਹਾਰ ਹੈ, ਬਖਸ਼ ਦੇਣਾ। ਆਓ ਜੀ, ਬੜਾ ਹੀ ਸੁਹਾਵਣਾ ਸਮਾਂ ਹੈ। ਗੁਰੂ ਘਰ ਦੇ ਮਹਾਨ ਕੀਰਤਨੀ ਹੈ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਵਾਲੇ, ਜਿਨ੍ਹਾਂ ਦੀ ਰਸਨਾ 'ਤੇ ਉਹ ਆਪ ਬੈਠ ਕੇ ਸਾਨੂੰ ਉਸ ਤੋਂ ਸੁਣਾਉਂਦੇ ਨੇ। ਐਸੇ ਗੁਰਸਿੱਖਾਂ ਦਾ ਸਮਾਂ, ਹੋਈਆਂ ਭੁੱਲਾਂ ਚੁੱਕਾਂ ਨਾਚ ਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ, ਉਹਨਾਂ ਦਾ ਜੋ ਲੜੀਵਾਰ ਚੱਲ ਰਹੀ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ, ਗੁਰ ਇਤਿਹਾਸ ਸਰਵਣ ਕਰਵਾ ਰਹੇ ਸਨ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਗੁਰਮੁਖ ਪਿਆਰਿਓ, ਹੁਣ ਸਮਾਂ ਹੋ ਗਿਆ ਹੈ ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਜੋ ਪਿਛਲੇ ਦਿਨਾਂ ਤੋਂ ਆਪਾਂ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਦੇ ਸੰਬੰਧ ਦੇ ਵਿੱਚ ਇਹ ਦੀਵਾਨ ਸਜੇ ਹੋਏ ਹਨ, ਉਹਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਨ। ਭਾਈ ਸਾਹਿਬ ਜੀ ਇਸੇ ਤਰ੍ਹਾਂ ਹੀ 4 ਸਤੰਬਰ ਤੱਕ ਹਾਜ਼ਰੀਆਂ ਭਰਿਆ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਜਿੱਥੇ ਆਪ ਆਉਂਦੇ ਹੋਰ ਵੀ ਗੁਰਮੁਖ ਪਿਆਰਿਆਂ ਨੂੰ ਨਾਲ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ, ਉਹ ਵੀ ਆਪਣੇ ਪਾਸ 2 ਦਿਨਾਂ ਦੇ ਵਾਸਪ 'ਤੇ ਪਹੁੰਚ ਰਹੇ ਹਨ, ਜੋ ਕਿ 10 ਅਤੇ 11 ਸਤੰਬਰ ਨੂੰ ਸ਼ਾਮ ਦੇ ਸਮੇਂ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਉਹਨਾਂ ਦਿਨਾਂ ਦੌਰਾਨ ਵੀ ਆਪ ਜੀ ਨੇ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਸੋ ਆਓ ਭਾਈ ਸਾਹਿਬ ਜੀ ਪਾਤੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दुहागनी क्या निसानिया खसमो खसमो।

मन हट किने न पाया, मन हट किने न पाया, कर उपाव तक के सब कोई

0: ਪੁੱਲਾਂ ਦੀ ਖਿਮਾ ਬਾਣੀ ਕੇ ਬੋਹਿਤ ਅਗਾਧ ਬੋਧ ਬਾਣੀ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਨਿਰੰਕਾਰ ਦੀ ਗਿਆਰਵੀਂ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਗੋਦ ਵਿੱਚ ਬੈਠ ਕੇ ਸਤਿਗੁਰ ਦੀ ਹੀ ਬਾਣੀ ਪੜ੍ਹਦਿਆਂ ਅਨੰਦ ਪੁੱਲਾਂ ਕੀਤੀਆਂ ਖਿਮਾ ਬਖਸ਼ਣਾ ਅਸੀਸ ਬਖਸ਼ੋ। ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਣ ਕਰੋ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਗੁਰਮੁਖ ਪਿਆਰਿਓ, ਭਾਈ ਸਾਹਿਬ ਜੀ ਦੋ ਹੋਰ ਦਿਨਾਂ ਦੇ ਵਾਸਤੇ ਆਪਣੇ ਪਾਸ ਹਨ। ਕੱਲ੍ਹ ਅਤੇ ਪਰਸੋਂ ਸ਼ਾਮ ਦੇ ਦੀਵਾਨਾਂ ਦੇ ਵਿੱਚ ਇਸੇ ਸਮੇਂ ਦੌਰਾਨ ਹਾਜ਼ਰੀਆਂ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ 10 ਅਤੇ 11 ਸਤੰਬਰ ਨੂੰ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਉਹ ਵੀ ਆਪਣੇ ਪਾਸ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰਨ ਵਾਸਤੇ ਪਹੁੰਚ ਰਹੇ ਹਨ, ਜੋ ਕਿ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪ ਜੀ ਨੇ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਸੋ ਹੁਣ ਸਮਾਂ ਹੋ ਗਿਆ ਹੈ ਇਤਿਹਾਸ ਸਰਵਣ ਕਰਨ ਦਾ, ਸੇਵਾ ਨਿਭਾ ਰਹੇ ਹਨ ਪੰਥ ਦੇ ਮਹਾਨ ਢਾਡੀ ਭਾਈ ਰਿਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦਾ ਢਾਡੀ ਜਥਾ, ਉਹ ਭਾਈ ਸਾਹਿਬ ਜੀ ਪਾਸੋਂ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਗੁਰੂ ਘਰ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਪਾਸੋਂ ਅਲਾਹੀ ਬਾਣੀ ਤੁਰਕੀ ਬਾਣੀ ਦਾ ਰਸ ਪਿੰਨਾ ਕੀਰਤਨ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਸਰਵਣ ਕੀਤਾ ਏ। ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਇੱਕ ਵਾਰ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਸ਼ਬਦ ਪੜ੍ਹਦੇ ਹਾਂ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਇਹ ਬੰਦਗੀ ਕਰਨ ਵਾਸਤੇ ਜੇ ਪ੍ਰਮਾਤਮਾ ਕਿਰਪਾ ਕਰੇ, ਮਿਹਰ ਕਰੇ, ਉਹ ਆਪਦੀ ਜਦੋਂ ਕਿਰਪਾ ਬਖਸ਼ਿਸ਼ ਕਰਦਾ ਏ ਸਾਡੇ ਤੋਂ, ਤਾਂ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿ ਹੁੰਦਾ ਏ। ਜੇ ਉਹਦੀ ਕਿਰਪਾ ਨਾ ਹੋਵੇ, ਅੱਜ ਉਹ ਤੁਸੀਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਆ ਕੇ ਕੀਰਤਨ ਸਰਵਣ ਕਰਦੇ ਹੋ, ਇਹ ਉਹਦੀ ਕਿਰਪਾ ਉਹਦੀ ਬਖਸ਼ੇ ਦੁਆਰਾ ਹੀ ਹੋ ਰਿਹਾ ਹੈ। ਨਹੀਂ, ਸਤਿਗੁਰੂ ਮਹਾਰਾਜ ਨੇ ਇਸ ਗੱਲ ਦੀ ਵੀ ਪ੍ਰੋੜਤਾ ਕੀਤੀ ਹੈ, ਬੁਰੇ ਕਾਮ ਕੋ ਊਠ ਕਲੋਇਆ, ਨਾਮ ਕੀ ਬੇਲਾ ਤੈ ਪੈ ਸੋਇਆ। ਜਦੋਂ ਤਾਂ ਮਾੜੇ ਕੰਮ ਹੋਣਗੇ ਫਿਰ ਛਾਲਾਂ ਮਾਰਦਾ ਜਾਏਗਾ, ਜਦੋਂ ਨਾਮ ਜਪਣ ਦਾ ਕੋਈ ਸਤਸੰਗਤ ਦਾ ਕੋਈ ਚੰਗਾ ਕੰਮ ਹੋਵੇਗਾ, ਰਜਾਈ ਲੈ ਕੇ ਪੈ ਜਾਵੇਗਾ, ਮੇਰਾ ਸਰੀਰ ਹੀ ਨਹੀਂ ਠੀਕ। ਮਹਾਰਾਜ ਕਹਿੰਦੇ ਫਿਰ ਇਹ ਬੋਲੀ ਬੋਲੇਗਾ। ਇਹ ਗੁਰੂ ਦਰਬਾਰ ਦੇ ਵਿੱਚ ਜਿਨ੍ਹਾਂ ਨੂੰ ਸਤਸੰਗ ਮਿਲੀ ਅਤੇ ਜਿਨ੍ਹਾਂ ਨੂੰ ਪੁੰਨ ਦਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਫਿਰ ਇਹ ਸਮਝ ਲੈਣਾ ਚਾਹੀਦਾ ਏ ਅਤੇ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਅਸੀਂ ਪਾਤਰ ਬਣ ਰਹੇ ਹਾਂ। ਪੁੰਨ ਦਾਨ ਸਤਸੰਗਤ ਕਰਦੇ ਭਾਗ ਜਿਨ੍ਹਾਂ ਦੇ ਚੰਗੇ, ਜੋ ਤੁਸੀਂ ਦਰਬਾਰ ਦੇ ਵਿੱਚ ਆ ਕੇ ਹਾਜ਼ਰੀਆਂ ਭਰਦੇ ਹੋ, ਇਹ ਉਹਦੀ ਬਖਸ਼ਿਸ਼ ਦੁਆਰਾ ਹੀ ਹੈ, ਉਹਦੀ ਕਿਰਪਾ ਦੁਆਰਾ ਹੀ ਹੈ। ਢਾਡੀ ਜੱਥਾ ਪਮਾਲ ਦਾ ਗਾ ਕੇ ਇੰਜ ਪੇਸ਼ ਕਰ

ਧਰਮੀ ਤੇ ਸੰਤੋਖੀ ਬੰਦੇ ਰਹਿਣ ਹਮੇਸ਼ਾ ਰੱਜੇ, ਬੇਸਤਰੇ ਦਾ ਪੈਰਨ ਚੁਫੇਰੇ ਬਾਂਸੁਦਾਈਆਂ ਭੱਜੇ, ਬੇਸਬਰੇ ਤਾਂ

ਸਤਿਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰੀਏ, ਦਾਤਾ ਜੇ ਤੇਰੀ ਕਿਰਪਾ ਤੇਰੀ ਬਖਸ਼ਿਸ਼ ਨਾਲ ਸਾਨੂੰ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਮਿਲੀ, ਕਿਰਪਾ ਕਰੀ ਸਾਨੂੰ ਜੋੜ ਕੇ ਰੱਖੀ, ਅਸੀਂ ਤੇਰੇ ਰੱਬ ਦੇ ਪਿਆਰਿਆਂ ਦੀ, ਤੇਰੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਦੇ ਰਹੀਏ, ਤੇਰੀ ਵਡਿਆਈ ਤੇਰੀ ਕੀਰਤੀ ਤੇਰੀ ਸਤੋਤਰ ਨੂੰ ਸਰਵਣ ਕਰਦੇ ਰਹੀਏ। ਇਹ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ। ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਇਤਿਹਾਸਕ ਦਿਹਾੜੇ ਆ ਰਹੇ ਨੇ, ਜਿੱਥੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ 5 ਸਤੰਬਰ ਨੂੰ ਗੁਰਦੁਆਰਾ ਸੁਖ ਸਾਗਰ ਸਾਹਿਬ ਜੇ ਸੁਸਾਇਟੀ ਦੇ ਥੱਲੇ ਚੱਲ ਰਿਹਾ ਹੈ ਖਾਲਸਾ ਦੀਵਾਨ ਸੁਸਾਇਟੀ। ਇਹਦੇ ਪਹਿਲੇ ਪ੍ਰਧਾਨ ਸੀ ਜਿਹੜੇ ਭਾਈ ਭਾਗ ਸਿੰਘ ਜੀ ਹੋਣੇ, ਉਹਨਾਂ ਦਾ ਸ਼ਹੀਦੀ ਦਿਨ ਹੈ। ਗੁਰੂ ਘਰ ਦੇ ਵਿੱਚ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਵੈਨਕੂਵਰ ਦੇ ਵਿੱਚ, ਉਹਨਾਂ ਦਾ ਸ਼ਹੀਦੀ ਦਿਨ ਵੀ ਆ ਰਿਹਾ ਹੈ 5 ਸਤੰਬਰ 1914 ਦੇ ਵਿੱਚ, ਤੇ 6 ਸਤੰਬਰ ਨੂੰ ਉਹ ਮਹਾਨ ਲਵਾਰਸ ਲਾਸ਼ਾਂ ਦਾ ਜਿਹੜਾ ਵਾਰਸ ਬਣਿਆ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦਾ ਸ਼ਹੀਦੀ ਦਿਨ ਵੀ ਆ ਰਿਹਾ ਹੈ। ਸੰਗਤਾਂ ਹੁਮ

ਕਮਾ ਕੇ ਪਹੁੰਚਦੀਆਂ ਨੇ ਤੇ ਆਪਦੇ ਇਤਿਹਾਸ ਦੇ ਨਾਲ ਜੁੜਦੀਆਂ ਨੇ। ਆਓ ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਦੀ ਅਮੀਰੀ ਸਾਡੀ ਝੋਲੀ ਦੇ ਵਿੱਚ ਪਾਉਣ। ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਨ ਡਿੱਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆਵੈ ਤਾਈ ਸਭ ਤਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਇ ਸਹਾਇ ਦਸਾਂ ਪਾ

ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ। ਢਾਡੀ ਸਿੰਘਾਂ ਨੇ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ। ਆਨੰਦ ਸਾਹਿਬ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ

ਬੱਚਿਆਂ ਦੇ ਪੇਪਰ ਆਰੰਭ ਹੋ ਰਹੇ ਨੇ, ਬੱਚਿਆਂ ਨੂੰ ਸਫਲਤਾ ਬਖਸ਼ਣੀ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਿਤ ਨਿਤ ਜਿਹੜੇ ਸੰਭਾਲੀ ਅਨ ਦੇਖਿਆ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਕਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣੇ ਸਿਸੜੀਆਂ ਜੋ ਹੋਵੇ ਸਭ ਸੁਮੇਲ।

ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸਵਾਰਥੀ ਹੋਏ ਹਰ ਚਰਨ ਕਵਲ ਮੁਕਰਦ ਲੋਭਿਤ ਮਨੋ ਅਨੰਦ ਨੂੰ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ

ਸਿਕਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦਰੋਂ ਸਿਮਰੋਂ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਾਬ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਬਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੂਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ ਦੇ ਪ੍ਰਕਾਸ਼ ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਨੇ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਖੱਟਾ ਪੁਲਚਕ ਮਾਫ ਕਰਨਾ ਸਰਬਾਧੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁਖ ਆਸਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਅਸਤੀ ਸਿਰ ਜਿਉਂ ਅੰਕਸ ਹੈ, ਅਹਰਨ ਜਿਉਂ ਸਿਰਦੀ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਹਸਤੀ ਸਿਰ ਜਿਉਂ ਅੰਕਸ ਹੈ, ਅਹਰਨ ਜਿਉਂ ਸਿਰਦੀ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ ਸਭਰਾ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੁੱਝੀਐ ਜਾ ਆਪੇ ਨਦਰ ਕਰੇ। ਮਹੱਲਾ ਤੀਜਾ।

0: ਵਾਹਿਗੁਰੂ ਸਾਹਿਬ ਜੀਓ
1: ਜਪਜੀ ਸਾਹਿਬ ਇੱਕ
0: ਓਅੰਕਾਰ ਸਤਨਾਮ ਕਰਤਾ ਪੁਰਖ

ਪੀ ਸਚ ਨਾਨਕ ਹੋਸੀ ਪੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਹਾਂ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬੁਰੀਆਂ ਭਾਰ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨ ਜੱਲਾ ਨਾਲ ਕਿਰਸ ਚਿਆਰਾ ਹੋਈਐ ਕੰਪੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ

ਗਾਵਕੁ ਜਪਦ ਸਦੂਰ ਗਾਵਕੁ ਵਿਖਾਦ ਰਹਾਦੂਰ ਕਥਨਾ ਕਥੀ ਨ ਆਵਾ ਤੂਟਾ ਕਥ ਕਥ ਕਥੀ ਕੋਟੀ ਕੁੜਕੋਟਾ ਦੀਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਦਰ ਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪ੍ਰਵਾਹੁ।

ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੀ ਸਰ ਗੁਰ ਗੁਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਸਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੁਮੈ ਮਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਬਾਵਾ ਵਿਣ ਬਾਣੇ ਕੇ ਨਾਏ ਗਰੀ ਜੇਤੀ ਸ੍ਰਿਠ ਬਾਈ ਵਿਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀ ਬੁਝਾਈ ਸਭਨਾ ਨੀਆ ਕਾ ਇੱਕ ਦਾਤਾ ਸੁਮਹਿ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ

ਪੁੱਛਿਆ ਕਿ ਕੀਟਾ ਏ ਅੰਦਰ ਕੀਟਾ ਕਰ ਦੁਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੇ ਹਾ ਕੋਏ ਨਾ ਸੁਜਾਈ ਜੇ ਤਸ ਗੁਣ ਕੋਏ ਕਰੇ

ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਪਾਪ ਗਾਨਾ ਸੁਣਿਆ ਸਤਸੰਗ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ।

ਅਸੰਖ ਮੂਰਖ ਅੰਧ ਘੂਰ ਸੰਘ ਜੂਰ ਹਰਾਮ ਘੂਰ ਸੰਖ ਅਮਰ ਕਰ ਜਾਹੇ ਜੂਰ ਸੰਘ ਗਾਲ ਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਘ ਕੂੜਿਆਰ ਕੂੜੇ ਫਿਰਾਹੇ ਸੰਘ ਮਲੇਸ਼ ਮਰ ਪੱਖ ਖਾਏ

ਸਿਰ ਭਾਰ ਹੋਏ ਅੱਖਰੀ ਨਾਮ ਕਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ ਅੱਖਰੀ ਲਿਖਣ ਬੋਲਣ ਮਾਣ ਅੱਖਰਾਂ ਸਿ ਸੰਜੋ ਵਖਾਣ ਜਿੰਨੇ ਲਿਖੇ ਤਿਸ ਚਰਣਾ ਹੀ ਜੇ ਫਰਮਾਏ ਦਿਲ ਦੇ ਪਾਏ।

ਮਨ ਕੀਤਾ ਭਾਉ ਅੰਤਰਗਾਦੀ ਸਮਰਣਾਉ ਸਭ ਗੁਣ ਤੇਰੇ ਮਨਾਹੀ ਗੋਏ ਮਨ ਗੁਣ ਕੀਤੇ ਭਗਤਨਾ ਹੋਏ ਸੋ ਵਸਤੇ ਆਸ ਬਾਣੀ ਮਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਗਤਾ ਕਮਣ ਕਮਣ ਥੇਤਾ ਕਮਣ ਵਾਰ ਕਮਣ ਸਿਰਤੀ ਮਾਹੋ ਕਮਣ ਜਿਤ ਹੁਆ ਆਕਾਰ ਵੇ ਨ ਪਾਈਆ ਪੰਡਤੀ ਜੇ ਹੁਵੈ ਲੇ ਪੁਰਾਣ ਵਕਤਨ ਪਾਇਓ ਕਾਦੀਆਂ ਜੇ ਲਿਖਣ ਲਏ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁਤ ਮਾਹੂ ਨਾ ਕੋਈ ਜਾਂ ਕਰਤਾ ਸਿਰ ਠੀਕ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉਂ ਅਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ

ਆਖਣ ਸਕੈ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਨਿਤੀਆਂ ਮਿਕਾਏ। ਆਪੇ ਜਾਣੈ ਆਪੇ ਦੇਹ, ਆਖੈ ਸੇਬੇ ਕਹੀ ਕੇ। ਜਿਸ ਨੂੰ ਬਖਸ਼ੇ ਸਿਵ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲਾ ਗੁਣ ਅਮੁੱਲ ਬਾਪਾਰ, ਮੁੱਲ ਬਾਪਾ।

ਅਮੁੱਲ ਧਰਮ ਅਮੁੱਲ ਦੀਵਾਨ ਮੁੱਲਾ ਤੁੱਲਾ ਮੁਲ ਪ੍ਰਮਾਣ ਮੁੱਲ ਬਾਸੀਸਾ ਮੁੱਲ ਨਿਸ਼ਾਨ ਮੁੱਲਾ ਕਰਮ ਮੁੱਲ ਮਰਮਾਣ ਨਾ ਮੁੱਲੋ ਮੁਲੇ ਆਖਿਆ ਨਾ ਜਾਏ ਆਖਾ ਕਰੇ ਨਿਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੈ ਕਰੈ ਮਖਿਆਣ ਆਖੈ ਬ੍ਰਹਮ ਆਖੈ ਇੰਦੇ ਆਖੈ ਗੁਪੀਤਾ ਗੁਮਿੰਦੇ ਆਖੈ ਈਸਰੇ ਆਖੈ

ਸੁਣ ਕਹੀਨ ਕੀਤੇ ਗਾਵਣ ਹਾਰੇ ਕਾਵੈ ਤੁਹਨੂੰ ਪਾਉਣ ਬਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚੇਤਾ ਗੁਪਤ ਲਿਖ ਜਾਣਾ ਲਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਧਰਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਡਰ ਕੀਸਰ ਜੁਗ ਜੁਗ ਮੇਧਾ ਨਾਲੇ ਗਾਵੈ ਮੋਹਣੀਆ ਮਨਮੋਹਨਾ ਸੁਰਗਾ ਮਛ ਪਿਆਲੇ ਗਾਵਨ ਰਤਨੇ ਪਾਏ ਤੇਰੀ ਅੜਸੜ ਤੀਰਥ ਨਾਲੇ ਗਾਵੈ ਜੂਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣਮੰਡਲ ਵਰਬੰਡਾ ਕਰਕਾ ਰੱਖੇ ਤਾਰੇ ਸਹੀ ਤੁਧਨੋ ਗਾਵੈ ਜੂਤਰ ਬਾਮਨ ਰਤੇ ਤੇਰੇ ਪੁੱਤਰ ਸਾਲੇ ਹੋਰ ਕੀਤੇ ਕਾਮਨ ਸੇ ਮੈਂ ਚਿਤਨ ਆਮਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਪਾਤੀ ਕਾਰ ਕਰ ਜਨਸੀ ਮਾਇਆ ਜਿੰਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਿਦੀ ਮਡਿਆਈ ਜੂਤਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਰ ਸਾਹੋ ਸ਼ਾਹ ਪਾਰ ਸਾਹਿਬ ਨਾਨਕ ਰਹਿ ਨਿਰਜਾਈ ਮੁੰਦਾ ਸੰਦੋ ਸਰਮ ਬਾ ਝੂਲੀ ਧਿਆਨ ਕੀ ਗ੍ਰਹਿ ਮਭੂਤ ਖਿੰਥਾ ਕਾਲ ਕੁਵਾਰੀ ਕਾਇਆ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ ਤਿਸ ਆਦੇਸ਼

ਏਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦ ਨੀਲਾ ਨਾ ਦਨਾ ਜੁਗ ਜੁਗ ਏਕ ਹੋਵੇ ਇੱਕ ਦੂਜੀ ਪਾਉ ਲੱਖ ਹੋਏ ਲੱਖੋ ਹੈ ਲਖਵੀਸ਼ ਲਾਹਲਾ ਗੇੜਾ ਆਖੀਆ ਏਕ ਨਾ ਜਗਦੀਸ਼ ਏਤਰਾ ਏ ਮਦਮਨੀਆ ਚੜੀਆ ਹੋਇਆ ਕੀਸ਼

ਜਿਸ ਹਜੂਰ ਕਰ ਵੇਖਾ ਸੋਏ ਨਾਨਕ ਤੁਮਨੀ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਵੇ ਧਰਤੀ ਥਾਵਰ ਕੀ ਧਰਮ ਸਾਤ ਸਵੇ ਜੀ ਅਜੁਗਤ ਕੇ ਰੰਗ ਦਿਨ ਕੇ ਨਾਮਾ ਨੇਗਾਨੰਦਾ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋਹਿਨ ਬਨ ਪ੍ਰਵਾਨ ਦਦਰੀ ਕਰਮ ਬਵਾ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਮ ਗਇਆ ਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੁੰਦਰ ਕੇਤੇ ਖਾਨ ਮਹੇ।

ਕੀਤੇ ਕੀਤੇ ਮੁੰਡਾ ਦੇਸਾ ਕੀਤੇ ਸਰਬਦਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮੁੰਨ ਕੀਤੇ ਕੀਤੇ ਸੰਬੰਧ ਕੀਤੀਆਂ ਹਾਣੀ ਕੀਤੀਆਂ ਬਾਣੀ ਕੀਤੇ ਭਾ ਨਰਿੰਦ ਕੀਤੀਆਂ ਸੁਰਦੀ ਸੇਵਾ ਕੀਤੇ ਨਾਨਕੇ ਅੰਦਰੇ ਅੰਤਰ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਬਨੋਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਤਾ ਘਾੜ ਕਰੀਆ ਬਹੁਤਾਂ ਨੂੰ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇਕੂ ਕਹਿ ਪਿਛੈ ਪਛਤਾਏ ਤਿੱਥਾ ਕਰੀਏ ਸੁਰਤ ਮਤ ਮਨ ਬੁੱਧਾ ਤਿੱਥਾ ਕਰੀਏ ਸੁਰਾਂ ਸਦਾ ਕੀ ਸੁਧਾ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਤ ਮਹਾਂਬਲ ਸੂਦਨ ਮੈਂ ਰਾਮ ਰਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੈ ਨ ਠਾਕੇ ਜਾਹੇ ਜਿਨਕਾ ਰਾਮ ਸਹਿ ਮਨ ਮਾਏ ਤਿੱਥੈ ਭਗਤ ਵਸੇ ਕੇ ਲੋਹਾ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ

ਪਾਤਸ਼ਾਹੀ ਦਸਵੀਂ ਸ਼ਬੈ ਸ਼ੰਤੁਐ ਪ੍ਰਸਾਦ ਚੱਕਰ ਚੀਨ ਆਭਰਣ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੁ ਕਹਿਣ ਸਕਤ ਕਿਹੇ।

ਗਣਜ ਤ੍ਰੇ ਭਾਵਣ ਮਹੀਪ ਸੁਰ ਨਰ ਆਸੁਰ ਨੇਤ ਨੇਤ ਮੰਤਰਨ ਕਰ ਤਵਾ ਸਰਬਨਾਮ ਕਥਾ ਕਮਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਰ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਅਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਨਾਮੰ ਨਮਸਤੰਗਾ ਤਾਮੰ ਨਮਸਤੰਗਾ ਜੀਤੇ ਨਮਸਤੰਗਾ ਬੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੁਏਕਾ ਨਮਸਤੰਗ ਅਨੇਕਾ ਨਮਸਤੰਗਾ ਬੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕ੍ਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਬੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਦਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਦਰਬਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗੰਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗਾ ਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਾਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤ ਨਮਸਤਸਤ ਦੇਵੈ ਨਮਸਤੰਗ ਅਭੀਵੈ ਨਮਸਤੰਗ ਅਜਨਮੇ ਨਮਸਤੰਗ ਸੁਮਰਮੇ ਨਮੋ ਸਰਬਗੌਨੇ ਨਮੋ ਸਰਬਪੌਨੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਬਲਣੇ ਨਮਸਤੰਗਾ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਤੰਦੇ ਨਮੋ ਸਰਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਗਰੀਮੇ ਨਮਸਤੰਗਾ ਨੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੁਖੰ ਨਮੋ ਸਰਬਭੁਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੁਗ ਭੁਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਅਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਧੀ ਹੈ ਬੇ ਹੈ ਜੀਤ ਹੈ ਭੀਤ ਹੈ ਧਰਮਾਨ ਹੈ ਦਾਨ ਹੈ

ਨਮੋ ਸਰਮਾਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਅਪੇਕੀ ਅਪੇਵੇ ਨਮੋ ਕਲ ਕਾਲੇ ਨਮੋ ਸਰਾਪਾਲੇ ਨਮੋ ਸਰਬ ਕੌਣੇ ਨਮੋ ਸਰਾ ਪੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾ ਨਾਦੇ ਨਮੋ ਪਨ ਪਾਨੇ ਨਮੋ ਬਰ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬਿਬੂਦੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੀ ਨਮੋ ਅਸਤ੍ਰਮਾਣੀ ਨਮੋ ਪਰਮ ਗਿਆਤਾ ਨਮੋ ਨਮੋ ਮਾਤਾ ਅਪੇਖੀ ਅਪਰਮੀ ਅਭੁਗੀ ਅਭੁਗਤੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਦੇਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ ਨਮੋ ਰੋ ਹਰਤਾ ਨਮੋ ਰਾ ਰੂਪੇ ਨਮੋ ਸਾਹ ਸਾਹੰ ਨਮੋ ਭੂ ਭੂਪੇ ਨਮੋ ਦਾਨੇ ਨਮੋ ਮਨ ਮਾਨੇ ਨਮੋ ਰੋ ਰੋਗੇ ਨਮਸਤੰ ਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤੰਤੰਤਰੰ ਸਦਾ ਸਚਿਦਾਨੰਦ ਸਰਵੰ ਵਾਰਾਣਸੀ

ਧਰਮੀ ਅਖਲ ਜੋਗੀ ਅਚਲ ਭੋਗੀ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਰਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰ ਭੁਗਤਾ ਸਰਬੰ ਜੁਗਤਾ ਸਰਬੰਗ ਦੇਵੰ ਸਰਬੰਗ ਭੀਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਸ਼ੰਦ ਪ੍ਰਸਾਦ ਆਦਿ ਰੂਪ ਨਾਮ ਜੂਨ ਪੁਰਖਾ ਪਾਰ।

ਦਲਖ ਬੀਸ ਅੰਗਰਾ ਨਰੰਗ ਜਾ ਕੇ ਜਾਤ ਪਾ ਨਾ ਨਾਮ ਗਰਮ ਗੰਜਾ ਦੁਸ਼ਟ ਮੰਜਨ ਮੰਗਦਾਏ ਕਾਮ ਆ ਬਰੂ ਅਮੀਗ ਨਸਤ ਦੇ ਮੁਰਖ ਵਧੂਤ ਆ ਗਰਮ ਗੰਜਨ ਸਰਾ ਮੰਜਣ ਆ ਬਰੂ ਮਸੂਤ ਅੰਗਹੀਨ ਭੰਗ ਨਾਤਮੇ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਤੇਨ ਭੇਖਾ ਸਰਬ ਸ਼ਾਹ ਨਾ ਜਾਣਹੀ ਜੈ ਰੂਪ ਰੰਗਾ ਰੇਖ ਪਰਮ ਵੇਦ ਪੁਰਾਣ ਜਾਕੇ ਨੇਤ ਪਾ ਨੇਤਾ ਕੋਟ ਸਿਮਰਾਂ ਸ਼ਾਸਤਰ ਨਾਇਆ ਵੀ ਵਾ ਚੇਤਾ ਮਧੂ ਭਾਰ ਸ਼ੰਤ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ

ਕ੍ਰਿਸ਼ਨ ਭਗਵਤੀ ਛੰਦ ਪ੍ਰਸਾ ਕਥਤੇ ਕਿਹਾ ਛਿਜ ਦੇਸਾ ਕਿਹਾ ਭਿਜ ਭੇਸਾ ਕਿਹਾ ਗੰਜ ਕਰਮ ਕਿਹਾ ਭੰਜ ਭਰਮ ਕਿਹਾ ਭਿਜ ਲੋਕ

ਸਰਬਾਇ ਅਪਰਨਾ ਹੈ, ਕਿ ਜਗਤੰਗ ਰਿਧੀ ਹੈ, ਕਿ ਸ਼ਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪ ਹੈ, ਕਿ ਅਨੁਭਵ ਅਨੂਪ ਹੈ, ਕਿ ਆਦਿ ਅਧੀਵ ਹੈ, ਕਿ ਆਪ ਭੀਮ ਹੈ, ਕਿ ਚਿਤਰੰਗ ਵਹੀਨ।

ਇੱਛਾ ਹੈ ਕਿ ਕਾਰਨ ਕਰਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਰੀ ਹੈ ਕਿ ਸਰਵੱਤਰ ਮਾਨਿਆ ਕਿ ਸਰਵੱਤਰ ਦਾਨਿਆ ਕਿ ਸਰਵੱਤਰ ਗਾਉਣੇ ਕਿ ਸਰਵੱਤਰ ਭਾਉਣੇ ਕਿ ਸਰਵੱਤਰ ਦੇਸਾ ਕਿ ਸਰਵੱਤਰ ਬੇਸਾ ਕਿ ਸਰਵੱਤਰ ਰਾਜਾ ਕਿ ਸਰਵੱਤਰ ਸਾਜਾ ਕਿ ਸਰਵੱਤਰ ਦੀਨਾ ਕਿ ਸਰਵੱਤਰ ਅੜੀਨਾ ਕਿ ਸਰਵੱਤਰ ਜਾਹੂ ਕਿ ਸਰਵੱਤਰ ਪਾਹੂ ਕਿ ਸਰਵੱਤਰ ਦੇਸਾ ਕਿ ਸਰਵੱਤਰ ਭੇਸਾ ਕਿ ਸਰਵੱਤਰ ਕਾਲਾ ਕਿ ਸਰਵੱਤਰ ਪਾਲਾ ਕਿ ਸਰਵੱਤਰ ਹੰਤਾ ਕਿ ਸਰਵੱਤਰ ਗੰਤਾ ਕਿ ਸਰਵੱਤਰ ਭੇਖੀ ਕਿ ਸਰਵੱਤਰ ਭੇਖੀ ਕਿ ਸਰਵੱਤਰ ਕਾਜਾ ਕਿ ਸਰਵੱਤਰ ਰਾਜਾ ਕਿ ਸਰਵੱਤਰ ਸੁਖ ਹੈ ਕਿ ਸਰਵੱਤਰ ਭੁੱਖ ਹੈ ਕਿ ਸਰਵੱਤਰ ਤ੍ਰਾਣ ਹੈ ਕਿ ਸਰਵੱਤਰ ਪ੍ਰਾਣ ਹੈ ਕਿ ਸਰਵੱਤਰ ਦੇਸਾ ਕਿ ਸਰਵੱਤਰ ਭੇਸਾ ਕਿ ਸਰਵੱਤਰ ਮਾਨਿਆ ਸਦਾ ਪ੍ਰਦਾਨਿਆ ਕਿ ਸਰਵੱਤਰ ਜਾਪਿਆ ਕਿ ਸਰਵੱਤਰ ਥਾਪਿਆ ਕਿ ਸਰਵੱਤਰ ਭੰਨ ਹੈ ਕਿ ਸਰਵੱਤਰ ਮਨ ਹੈ ਕਿ ਸਰਵੱਤਰ ਇੰਦਰਾ ਕਿ ਸਰਵੱਤਰ ਚੰਦਰਾ ਕਿ ਸਰਬੰ ਕਲੀਮ ਹੈ ਕਿ ਪਰਮੰ ਵਹੀਮ ਹੈ ਕਿ ਆਕਲ ਅਲਮ ਹੈ ਕਿ ਸਾਹਿਬ ਕਲਮ ਹੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮ ਹੈ ਸਲੀਖਤ ਮੁਦਾਮ ਹੈ ਗਨੀਮਲ ਸ਼ਿਕਸਤੇ ਗਰੀਬ ਉਲ ਬਰਸਤ ਮਿਲ ਦਲ ਮਕਾਨਾ ਜਮੀਨ ਦਲ ਜਮਾਨਾ ਤਮੀਜਲ ਤਮਾਮਾ ਰੁਜੂਲ ਨਿਦਾਨਾ ਹਰੀ ਫਲਾ ਜੀਮੈ ਰਜਾਇਕ ਜਗੀਨਾ ਅਨੇਕੋ ਤਰੰਗ ਹੈ ਭੇਦ ਹੈ ਪੰਗ ਹੈ ਜੀਜੋ ਨਵਾਜ ਹੈ ਗਨੀ ਮੁਲਖ ਰਾਜ ਹੈ ਨੇਰ ਮੁਕਤਾ ਸਰੂਪ ਹੈ ਤਰੇ ਮੁਕਤਾ ਬਭੂਤਾ ਪ੍ਰਭੁਗਤਾ ਪ੍ਰਭਾ ਹੈ ਸੁਜਗਤ ਸੁਦਾ ਹੈ ਸਦਾ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਪ੍ਰਾਜ ਹੈ ਸਦਾ ਸਰਬ ਸਾਜ ਹੈ।

ਤੈ ਅਜਾਤ ਹੈ ਅਜਾਤ ਹੈ ਚਰਪੜ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਹੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮ ਸਰਬੰਗ ਧਰਮ ਸਰਬੰਗ ਯੁਕਤਾ ਸਰਬੰਗ ਮੁਕਤਾ ਰਿਸ਼ਾਵਰ ਸੰਤ ਵੈ ਪ੍ਰਸਾਦ ਨਮੋ ਨਰਕਨਾਸੇ ਸਦਾਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵਸਾਥੇ ਆਗਾਧ ਸਰੂਪੇ ਨਿਰਭਾਵ ਬੂਤੇ ਅਨੰਗੀ ਅਨਾਮੇ ਤ੍ਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨ ਪੁੱਤਰ ਨ ਪੁੱਤਰ ਨ ਸੱਤਰ ਨ ਮਿੱਤਰ।

ਹਾਜ਼ਰ ਹਜੂਰ ਹੈ ਮੇਸਰ ਸਲਾਮ ਹੈ ਸਮਸਤਰ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਸੰਦਰਾਗ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਕਮਾਲ ਹੈ ਕਿ ਸੰਜਮਾਲ ਹੈ ਗਨੀ ਮੁਲਖ ਰਾਜ ਹੈ ਗਰੀਬ ਨਵਾਜ ਹੈ ਹਰੀ ਵਰਸ਼ ਕਨ ਹੈ ਰਾਸਲ ਫਿਕਨ ਹੈ ਕਲੰਕ ਪ੍ਰਣਾਸ ਹੈ ਸਮਰਤਨ ਨਿਵਾਸ ਹੈ ਅਗੰਜਲ ਅਗਨੀਮ ਹੈ ਰਜਾਇ ਕਰਹੀਮ ਹੈ ਸਮਸਤਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬਲ ਪਵਨ ਹੈ ਮੇਸਲ ਲਵਨ ਹੈ ਤਮਾਮਨ ਤਮੀਜ ਹੈ ਸਮਸਤਲ ਅਜੀਜ ਹੈ ਪਰਮਰ ਮੀਸ ਹੈ ਸਮਸਤਲਾ ਦੀਸ ਹੈ ਦੇਸਲਾ ਲੇਖ ਹੈ ਮੇਸਲਾ ਭੇਖ ਹੈ ਜਮੀਂਦਰ ਜਮਾ ਹੈ ਮੀਕੁਲ ਇਮਾ ਹੈ ਕਰੀ ਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਮਿੱਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਮਿੱਤੋ ਬਬੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਮਿੱਤੋ ਅਭੰਗ ਹੈ ਮਧੂ ਭਾਰ ਸ਼ੰਤ ਪ੍ਰਸਾਦ ਮੁਨ ਮਨ ਪਰਣਾ ਗੁਰ ਗਰਮਦਾਮ ਅਰਬਰਿਆ ਗੰਜ ਹਰ

ਥਮ ਹੈ। ਆਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ। ਆਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤ ਵੇਸ਼ਵਰ ਹੈ ਪਰਮੇਸ਼ਵਰ ਹੈ। ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਿਰਦਾਇਕ ਹੈ ਕਲਕਾਇਕ ਹੈ ਸੁਅੰਬਰ ਹੈ ਕਰੁਣਾਲੀ ਹੈ ਨਿਰਭਦਾਇਕ ਹੈ ਸਰਬ

ਦੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸੇ ਆਸੇ ਨਮੋ ਬਾਮੰਗੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ

ਸਵਈਏ ਸਰਾਵਗ ਸੁਧ ਸਮੂਹ ਸਦਾਨ ਕੇ ਦੇਖ ਰਹੇ ਹੋ ਘਰ ਯੋਗ ਜਤੀ ਕੇ ਸੂਰ ਸਰਾਧਨ ਸੁਧ ਸਦਾਨਕ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਰਕੂ ਨ ਦੇਖੀਏ ਪਾਮ ਪਤੀ ਕੇ ਸ਼੍ਰੀ ਭਗਵਾਨ ਕਿ ਭਾਏ ਕਿਰਪਾ ਹੁਣ ਤੇ

ਕੇ ਗੌਣ ਕੋ ਜਾਤਨ ਵਾਰੇ ਪਾਰੀ ਭਜਾਨ ਕੇ ਭੂ ਭਲੀ ਬੇਨਾਮ ਸੀਸ ਨਾ ਜਾਤ ਵਿਚਾਰੇ ਏਤੇ ਪੈਤਾ ਕੰਬ ਹੈ ਭੂ ਪਤਾ ਅੰਧ ਕੋ ਨੰਗੇ ਹੀ ਪਾਏ ਪਦਾਰੇ।

ਮੁਰਗ ਜਾਣ ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਪਤਾ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨਾਂ ਅੰਤ ਕਾਉ ਅੰਤ ਕੇ ਦਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇ ਮਾਨੇਕ ਵਸੇਖਾ

ਸ਼੍ਰੀ ਭਗਵਾਨ ਭਜੇ ਮਨ ਮੁਗਧੇ ਕਰਤੀ ਮਨੇ ਕਨ ਲੇਖਾ ਸ਼ੁੱਧ ਸੇ ਪਹਾ ਦੁਨੰਦ ਬਹਾ ਸੋ ਸਾ ਸੁਨੰਦਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੇ ਨਹ ਲੈਂਗੇ ਤੋਰ ਰੀਨ ਮਰੂਰ ਮਵਾਸਨ ਮਾਤੇ ਮਤੰਗਰ ਮਾਨ ਮਲੈਂਗੇ ਸ਼੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬਿਨ ਤਿਆ ਜਹਾਂ ਨਿਦਾਨ ਚਲੈਂਗੇ ਬੀਰਾ ਪਾਰ ਬੜੇ ਬਰਿਆਰ ਬਚਾਹਰਿਆ ਸਾਰ ਕੀ ਧਾਰ ਪਛਈਆ ਤੂੰ ਤਦੇ ਸ਼ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੂੜ ਨਹਾਰ ਸੁਬਾਤਨ ਹੀ ਚਗਚਾ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਜਕ ਅਨੇਕ ਸੋ ਏਕ ਦਵਈਆ ਧਾਨ ਵਦੇ ਫਨੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਥਾ ਥਪੈਂਗੇ ਪੁਨ ਪਰਤਾਪਨ ਬਾੜ ਜੈ ਤੁਨ ਭਾਪਨ ਗੇ ਬਾ ਪੁੰਜ ਖਪੈਂਗੇ ਸਾਧ ਸੁਨੂ ਪ੍ਰਸੰਨ ਫਿਰੈ ਜਗ ਛਤਰ ਸਵੈ ਅਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜਾਉਂ ਤਰਲੋ ਕੋ ਰਾਜ ਕਰੈਂਗੇ ਕੋਟ ਇਸ਼ਨਾਨ ਗਜਾਦ ਗਦਾਨ ਨੇ ਸਵੰਬਰ ਸਾਜ ਮਰੈਂਗੇ ਬ੍ਰਹਮ ਮਹੇਸਰ ਵਿਸ਼ਨ

ਅੰਤ ਫਸੇ ਜਮ ਵਾ ਪਰੰਗੇ ਜੀ ਇੰਦਰ ਸ਼੍ਰੀ ਭਰ ਕੇ ਪ੍ਰਸਹ ਭਗਤੀ ਇੰਦਰ ਫਿਰਨਾ ਦੇ ਤਰਾਂਗੇ ਕਹਾਂ ਪਇਓ ਜਾਦੂ ਲੋਚਨ ਮੂੰਦ ਕੈ ਬੈਠ ਰਿਓ ਭਗਤਿਆਂ ਲਗਾਇਓ ਨਾਦ ਫਿਰਿਓ ਲੀਏ ਸਾ ਸਮੁੰਦਰਨ ਲੋਕ ਪਰ ਲੋਕ ਗਵਾਇਓ ਵਾਸਕੀਓ ਮਿਖਿਆਨ ਸੁਬੈਠ ਕੈ ਐਸੇ ਹੀ ਐਸੇ ਸੁਵੈ ਸੁਬਤਾਇਓ ਸਾਚ ਕਹੂੰ ਸੁਣ ਲਿਓ ਸਭੈ ਦਿਨ ਪ੍ਰੇਮ ਕੀ ਆਤ ਨਹੀਂ ਪ੍ਰਭਾਇਓ ਕਾਹੂ ਲੈ ਪਾਹਨ ਪੂਤਰਿਓ ਸਿਰ ਕਾਹੂ ਲਿੰਗਰੇ ਲਟਕਾਇਓ ਕਹੂੰ ਲਖਿਓ ਹਰਵਾਚੀ ਦਿਸਾ ਮੈਂ ਕਹੂੰ ਪਛਾਂਕੋ ਸੀਸਨ ਮਾਇਓ ਕੂ ਬਤਾਨ ਕੋ ਪੂਜਤ ਹੈ ਪਸ਼ਕੂ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਔਰ ਜਿਉ ਸਭ ਹੀ ਜਾਗ

ਸੇਵਕ ਸਿੱਖ ਸਭਾ ਕਰਤਾਰਾ ਮੂਰਛਾ ਨੀ ਕਰਦਾ ਕਰੀਆ ਸਭਾ ਰਣ ਕਉ ਵਾਸਰੀਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਮਰ ਨ ਤਿਆਉ ਜੋ ਬਾਰ ਚਾਉ ਸੁਦਮ ਦੇ ਪਾਉ ਸੇਵਕ ਸੇਖਾ ਮਾਰੇ ਤਾਰੀਆ ਚੁੰਚਨ ਸਤਰਾ ਮਾਰੇ ਮਾਰੀਆ ਆਪ ਹਾਰਦੈ ਮੁਦੇ ਵਰੀਆ ਮਨਨ ਕਾਲ ਕਾ ਤ੍ਰਾਣ ਵਰੀਆ ਜੋ ਸਦਾ ਹਮਾਰੇ ਪੱਛਾ ਸਰੀਆ ਤੁਜੂ ਕਰੀਓ ਰਿਸ਼ਾਰਾ ਹਲੇ ਉਮੇ ਰਾਖਣ ਹਾਰੇ ਸਾਇਮ ਸੰਸ

ਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵ ਦੈ ਜਚਨੀ ਬਜਾਇਓ ਆਦਿ ਅੰਤੀ ਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਾਵ ਗੁਣ ਸੁਖ ਦੀਆ ਸਤਰਨ ਕੋ ਪਾਲ ਮੋਹ ਬਦ ਕੀਆ ਕੜ ਕੜ ਕੇ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਜਰਿਆ ਸੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਦਰਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ

ਕਹੂੰ ਸਿਮਟ ਪੈ ਸੰਗਰ ਕੈਠਾ ਸਿਗਰੀ ਸਿਹਤ ਦਿਖਾਏ ਚੰਬਵਾ ਜੁਗਾ ਸਰੂ ਸੁਅੰਬਵ ਅਬ ਰਸ਼ਾ ਮੇਰੀ ਤੁਮ ਕਰੋ ਸਿੱਖ ਉਮਾਰ ਆ ਸਿੱਖ ਸੰਗਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੀ ਆ ਤੁਰਤਾ ਸ਼ਰਣੀ ਪਰੇ ਤਨਕਾ ਦੁਸ਼ਟ ਦੁਖਤਾ ਵੇ ਮਰੇ ਪੁਰਖ ਜਮਨ ਪਾਪਰੇ ਤਿਹਾਰੇ ਤੰਗੇ ਤੁਮ ਸੰਗੜ ਸਵਟਾਰੇ ਜੂ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੀ ਘਾਲ ਨਿਗਣਦਾ ਹੈ।

ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ। ਅਰਜਨ ਹਰਿ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਧੇ ਆਵੈ ਤਾਹੇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖਣੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ,

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ। ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ,

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਗਏ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਸਤਿਗੁਰ ਜੀ ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ ਸਤਿਗੁਰ ਜੀ ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਮਨ 'ਤੇ ਵਸਾਉਣਾ ਸਤਿਗੁਰ ਜੀ ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ ਸਭਨਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਜੀ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਆਪਣੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਸੱਚੇ ਪਾਤਸ਼ਾਹ ਜੀ ਆਗਿਆ ਬਖਸ਼ਿਸ਼ ਕਰੋ ਜੀ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾ

ਮੁਖ ਦੇਖ ਗਰੂ ਸੁਖ ਪਾਇਓ, ਉੱਤੀ ਜੋ ਬਿਆਸ ਪੀਊ ਸਪਵਨ ਕੀ, ਬੰਸ਼ਤ ਸਿੱਧ ਕੋ

ਗੁਰੂ ਕੀ ਸਾਜੀ ਵਾਲੀ ਸਾਹ ਸੰਗਤ ਆਵਣ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਪਾਵਨ ਬਾਣੀ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਦੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਮਾਣ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ। ਆਓ ਭਾਈ ਸਾਹਿਬ ਜੀ ਦੇ ਜਥੇ ਤੋਂ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੁਹੱਲਾ ਮੁਸਲਮਾਨਾਂ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪੋ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਰਿੰਦਰ ਸ਼ਰੂਪਾ ਪਾਰ ਤੀਰਥ ਨਾਵੇ ਅੱਛਾ ਪੂਜਾ।

ਜਗ ਤਿਸ ਜੁਹਾਰੀ ਸੁਸਤ ਤਿਸ ਤਿਸ ਦੀ ਬਾਣ ਪੱਗ ਨਾਨਕ ਸੱਚੇ ਨਾਮ ਬਿਨ ਨਾਟਕ।

ਵਸਿਆ ਤੇਰਾ ਅੰਤ ਨਾ ਜਾਈ।

ਵਾਹਿਗੁਰੂ ਸਾਹਿਬ ਜੀ ਰੂਪ ਨਰੇਖ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬਿਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ। ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀਂ ਹੋਰ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ। ਇਹੋ ਬੇਨਤੀ ਸੁਣ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚੇਰੇ। ਸੁਖ ਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ ਹਸਤੀ ਸਿਰ

ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ। ਮਹੱਲਾ ਤੀਜਾ।

ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਬਾਈਆਂ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਹੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਆਪ ਜੀ ਸਰਵਣ ਕਰ ਰਹੇ ਹੋ। ਨਿਤਨੇਮ ਉਪਰੰਤ ਗੁਰੂ ਘਰ ਦੇ ਕੀਰਤਨੀਆਂ ਵੱਲੋਂ ਰਿਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਗਏ ਹਨ। ਉਪਰੰਤ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਾਨੂੰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਮੁੱਖ ਵਾਕ ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ, ਉਹਨਾਂ ਦੇ ਮੁੱਖ ਚੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਸਾਨੂੰ ਵਾਰ ਵਾਰ ਦ੍ਰਿੜ ਕਰਵਾ ਰਹੇ ਨੇ, ਇਹ ਮਨੁੱਖਾ ਜਨਮ ਜਿਸ ਕਾਰਜ ਲਈ ਮਿਲਿਆ ਹੈ, ਇਹ ਕਾਰਜ ਸਾਡਾ ਹੋ ਜਾਵੇ। ਇਸ ਕਰਕੇ ਵਾਰ ਵਾਰ ਗੁਰੂ ਸਾਨੂੰ ਉਸ ਸਾਡਾ ਮਾਲਕ ਨਿਰੰਕਾਰ ਸੱਚ ਉਸ ਨੂੰ ਦ੍ਰਿੜ ਕਰਾਉਂਦਾ ਹੈ। ਉਹ ਤਾਂ ਹੀ ਹੋ ਸਕਦਾ ਹੈ ਜੇ ਸਿੱਖ ਗੁਰੂ ਨੂੰ ਆਤਮ ਸਮਰਪਣ ਕਰ ਦੇਵੇ, ਤਨ ਮਨ ਧਨ ਸੌਂਪ ਦੇਵੇ। ਅੱਜ ਦੇ ਸ਼ਬਦ ਵਿੱਚ ਸੱਚੇ ਪਾਤਸ਼ਾਹ ਹੀ ਸਮਝਾ ਰਹੇ ਨੇ, ਜਦੋਂ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ 'ਤੇ ਕਿਰਪਾ ਹੋਈ, ਸਮਾਂ ਬਣਿਆ, ਪੂਰਬਲੇ ਕਰਮ ਅਨੁਸਾਰ ਫਿਰ ਸਾਨੂੰ ਪੂਰੇ ਗੁਰੂ ਦਾ ਮਿਲਾਪ ਹੁੰਦਾ ਹੈ। ਜਦੋਂ ਗੁਰੂ ਅਮਰਦਾਸ ਜੀ 'ਤੇ ਅਕਾਲ ਪੁਰਖ ਨੇ ਕਿਰਪਾ ਕੀਤੀ ਤਾਂ ਉਹ ਗੁਰੂ ਦੀ ਸ਼ਰਨ 'ਚ ਆਏ। ਗੁਰੂ ਤੋਂ ਫਿਰ ਉਹਨਾਂ ਨੂੰ ਗਿਆਨ ਮਿਲਿਆ, ਹਾਲਾਂਕਿ ਉਹਨਾਂ ਨੂੰ ਪਹਿਲਾਂ ਵੀ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦਾ ਗਿਆਨ ਸੀ, ਬਹੁਤ ਗ੍ਰੰਥ ਪੜ੍ਹੇ ਸੀ, ਪਰ ਗੁਰੂ ਤੋਂ ਬਿਨਾਂ ਭੇਤ ਨਹੀਂ ਆ ਸਕਦਾ। ਇਸ ਕਰਕੇ ਜੀਵ ਨੂੰ ਗੁਰੂ ਕੋਲ ਆਉਣਾ ਪੈਂਦਾ, ਗੁਰੂ ਵਾਲੇ ਬਣਨਾ ਪੈਂਦਾ, ਤਨ ਮਨ ਧਨ ਸੰਪਣਾ ਪੈਂਦਾ, ਸਤ ਸੰਗਤ 'ਚ ਆਉਣਾ ਪੈਂਦਾ। ਸਤ ਸੰਗਤ 'ਚ ਆ ਕੇ ਜੋ ਗੁਰੂ ਕਹਿੰਦਾ ਹੈ ਉਹ ਕਰਨਾ ਪੈਂਦਾ, ਤਨ ਮਨ ਧਨ ਸੌਂਪ ਕੇ। ਜਿਵੇਂ ਤੀਜੇ ਪਾਤਸ਼ਾਹ ਨੇ ਆਪ ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ ਅਤੇ ਪਰਮਾਤਮਾ ਨੂੰ ਮਿਲੇ। ਜਿਵੇਂ ਉਹ ਮਿਲੇ ਫਿਰ ਉਹ ਸ਼ਬਦਾਂ 'ਚ ਬਿਆਨ ਕਰਦੇ ਨੇ ਸਾਨੂੰ, ਕਿਵੇਂ ਅਸੀਂ ਗੁਰੂ ਕੋਲ ਗਏ, ਗੁਰੂ ਨੇ ਕਿਰਪਾ ਕੀਤੀ, ਸਾਨੂੰ ਕਿਵੇਂ ਸੇਵਾ 'ਤੇ ਲਾਇਆ। ਇਸ ਕਰਕੇ ਗੁਰੂ ਕੋਲ ਆ ਕੇ ਅਸੀਂ ਗੁਰੂ ਦੀ ਸੇਵਾ, ਗੁਰੂ ਦੇ ਰਾਹੀਂ ਫਿਰ ਅੱਗੇ ਸਤਿਗੁਰ ਦੀ ਸੇਵਾ ਕਰਨੀ ਹੁੰਦੀ ਹੈ। ਇਸ ਲਈ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਕੀ ਸਮਝਾਉਣਾ ਕਰਦੇ ਨੇ, ਉਦਾਹਰਣਾਂ ਦੇ ਕੇ। ਆਓ ਇਸ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਨਵਾਓ ਸਤਿਗੁਰਾਂ ਨੂੰ ਸੀਸ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖਕੈ, ਉਬੀ ਸੇਵ ਕਰੇ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਹਾਥੀ ਦੀ ਉਦਾਹਰਣ ਦੇ ਕੇ ਸਮਝਾਉਂਦੇ ਨੇ। ਜਿਵੇਂ ਹਾਥੀ ਬਹੁਤ ਤਕੜਾ ਜਾਨਵਰ ਹੈ, ਬੜਾ ਸ਼ਕਤੀਸ਼ਾਲੀ ਹੈ, ਪਰੰਤੂ ਜੋ ਸ਼ਿਕਾਰੀ ਹੈ ਉਸਦੀ ਕਮਜ਼ੋਰੀ ਦੇਖ ਕੇ ਉਸਨੂੰ ਕਾਬੂ ਕਰ ਲੈਂਦਾ ਹੈ। ਕਾਬੂ ਕਰਕੇ ਉਸਨੂੰ ਇੱਕ ਲੋਹੇ ਦਾ ਕੁੰਡਾ ਹੁੰਦਾ ਜਿਹਨੂੰ ਅੰਕਸ ਕਿਹਾ ਗਿਆ ਇੱਥੇ, ਉਸ ਦੇ ਨਾਲ ਕੰਟਰੋਲ ਕਰਕੇ ਜਿੱਧਰ ਨੂੰ ਇਸ਼ਾਰਾ ਕਰਦਾ ਉੱਧਰ ਨੂੰ ਜਾਂਦਾ ਹੈ।
ਉਹਦੀ ਧਾਰਨਾ। ਮਹਾਰਾਜ ਕਹਿੰਦੇ ਹਸਤੀ ਸਿਰ ਜਿਉਂ ਅੰਕਸ ਹੈ ਅਹਿਰਨ ਜਿਉਂ ਸਿਰ ਦੇ। ਅਹਿਰਨ ਕਹਿੰਦੇ ਨੇ ਜਦੋਂ ਲੋਹੇ ਦਾ ਕੋਈ ਕਰਮ ਕਰਦਾ ਹੈ ਉਹ ਹਥੌੜਾ ਅਤੇ ਥੱਲੇ ਇੱਕ ਲੋਹੇ ਦਾ ਬਹੁਤ ਸਾਰਾ ਹੁੰਦਾ ਉਹਨੂੰ ਅਹਿਰਨ ਕਹਿੰਦੇ ਨੇ, ਜੀਹ 'ਤੇ ਰੱਖ ਕੇ ਘੜਿਆ ਜਾਂਦਾ ਲੋਹੇ ਨੂੰ। ਇਹ ਉਦਾਹਰਨ ਦਿੱਤੀ ਗਈ ਹੈ, ਕਹਿੰਦੇ ਇਸ ਤਰ੍ਹਾਂ ਜਿਵੇਂ ਉਹ ਹਾਥੀ ਅਤੇ ਉਹ ਅਹਿਰਨ ਅਤੇ ਕਿੰਨੀਆਂ ਮਰਜ਼ੀ ਸੱਟਾਂ ਵੱਜਦੀਆਂ ਉਹ ਅਹਿਰਨ ਡੋਲਦਾ ਨਹੀਂ। ਇਸੇ ਤਰ੍ਹਾਂ ਕਹਿੰਦੇ ਤੁਸੀਂ ਆਪਣਾ ਮਨ ਅਤੇ ਤਨ ਗੁਰੂ ਨੂੰ ਜੇ ਸੌਂਪ ਦੇਵੋ, ਸੇਵਾ ਫੇਰ ਕਰੋ। ਜੇ ਤੁਸੀਂ ਤਨ ਮਨ ਨਹੀਂ ਸੌਂਪਿਆ ਗੁਰੂ ਨੂੰ, ਜੇ ਤੁਸੀਂ ਤਨ ਮਨ ਧਨ ਸੌਂਪੋਗੇ ਗੁਰੂ ਨੂੰ ਫਿਰ ਸੇਵਾ ਕਰੋਗੇ, ਉਸ ਤੁਹਾਡੀ ਸੇਵਾ ਕੀਤੀ ਪ੍ਰਵਾਨ ਹੋ ਜਾਣੀ ਹੈ ਭਾਵੇਂ ਥੋੜ੍ਹੀ ਕੀਤੀ ਹੋਵੇ। ਜੇ ਤਨ ਮਨ ਧਨ ਗੁਰੂ ਨੂੰ ਸੌਂਪਿਆ ਹੀ ਨਹੀਂ, ਜਿੰਨੀ ਮਰਜ਼ੀ ਸੇਵਾ ਕਰੀ ਚੱਲੋ ਮਨ ਦੀ ਮੱਤ ਅਨੁਸਾਰ ਥਾਏ ਨਹੀਂ ਪੈਂਦੀ। ਇਸ ਕਰਕੇ ਉਹਦੀ ਉਦਾਹਰਨ ਦਿੱਤੀ ਗਈ ਆ ਹਸਤੀ ਦੀ। ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਮਨ ਧਨ ਅੱਗੇ ਰੱਖ ਕੇ ਗੁਰੂ ਦੇ ਅੱਗੇ ਆਪਣਾ ਆਪ ਭੇਟ ਕਰਕੇ ਉਹ ਵੀ ਸੇਵ ਕਰੇ, ਫਿਰ ਕਹਿੰਦੇ ਕੀ ਹੋਊਗਾ ਜਿਸ ਤਰ੍ਹਾਂ ਕਰੋਗੇ। ਇਉਂ ਗੁਰਮੁਖ ਆਪ ਨਵਾਰੀ ਹੈ ਸਭ ਰਾਜ ਸਿਸ਼ਟ ਕਾਲੇ। ਕਹਿੰਦੇ ਇਉਂ ਤੁਸੀਂ ਆਪਾ ਭਾਵ ਖਤਮ ਕਰਕੇ ਸ੍ਰਿਸ਼ਟੀ ਦੇ ਰਾਜੇ ਬਣ ਜਾਵੋਗੇ, ਸਭ ਰਾਜ ਸਿਸ਼ਟ ਕਾਲੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸਾਰੀਆਂ ਉਦਾਹਰਨਾਂ ਸਾਨੂੰ ਗੁਰਬਾਣੀ 'ਚ ਇੱਥੇ ਹੀ ਦੇ ਰਹੇ ਨੇ। ਮਹਾਰਾਜ ਕਹਿੰਦੇ ਮਨ ਕੁੰਚਰ, ਜਿਵੇਂ ਇੱਥੇ ਹਾਥੀ ਦੀ ਉਦਾਹਰਨ ਦਿੱਤੀ ਹੈ, ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੇ ਤੇ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ। ਉਦਾਹਰਨ ਦਿੱਤੀ ਹੈ ਸਾਨੂੰ ਇੱਕ ਫਿਰ ਉਸੇ ਤਰ੍ਹਾਂ ਹੀ ਜਿਵੇਂ ਅੱਜ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਮਨ ਹਾਥੀ ਦੀ ਤਰ੍ਹਾਂ ਮਸਤ ਹੋਇਆ ਸੰਸਾਰ 'ਚ ਫਿਰਦਾ, ਮਨ ਰੁਕਦਾ ਨਹੀਂ, ਸਾਡਾ ਮਨ ਟਿਕਦਾ ਨਹੀਂ। ਜਿੰਨਾ ਚਿਰ ਮੁਹਾਵਤ ਜਿਹੜਾ ਹਾਥੀ ਨੂੰ ਕੁੰਡੇ ਦੇ ਨਾਲ ਕੰਟਰੋਲ ਕਰਦਾ, ਜਿਵੇਂ ਕਿ ਗੁਰੂ ਦਾ ਸ਼ਬਦ ਕੁੰਡਾ ਅਤੇ ਗੁਰੂ ਮੁਹਾਵਤ ਹੈ, ਜਦੋਂ ਇਹ ਸ਼ਬਦ ਦੇ ਦਾਇਰੇ 'ਚ ਮਨ ਆ ਜਾਂਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਕਿਤੇ ਦੌੜਦਾ ਨਹੀਂ। ਮਨ ਕੁੰਚਰ ਪੀਲਕ ਗੁਰੂ, ਪੀਲਕ ਕਹਿੰਦੇ ਨੇ ਹਾਥੀ ਨੂੰ ਚਲਾਉਣ ਵਾਲੇ ਮੁਹਾਵਤ ਨੂੰ, ਗੁਰੂ ਕਹਿੰਦੇ ਉਹ ਫਿਰ ਮੁਹਾਵਤ ਦਾ ਕੰਮ ਕਰਦਾ ਹੈ। ਗਿਆਨ ਕੁੰਡਾ, ਇਹ ਗੁਰੂ ਦਾ ਗਿਆਨ ਸਾਡੇ ਮਨ ਨੂੰ ਆ ਜਾਵੇ ਕਿਤੇ, ਜੈ ਖਿੰਚਾ ਤੈ ਜਾਏ। ਕਹਿੰਦੇ ਜਿੱਧਰ ਨੂੰ ਫਿਰ ਗੁਰੂ ਤੋੜਦਾ ਸਿੱਖ ਉੱਧਰ ਨੂੰ ਜਾਊਗਾ, ਆਪਣੀ ਮੱਤ ਛੱਡ ਦਊਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਵੀ ਇਹ ਗਿਆਨ ਦਾ ਜਿਹੜਾ ਕੁੰਡਾ ਹੈ ਇਹਦੇ ਬਿਨਾਂ ਤੁਹਾਡੇ ਮਨ ਨੇ ਟਿਕਣਾ ਨਹੀਂ। ਜੇ ਗੁਰੂ ਦਾ ਗਿਆਨ ਹੀ ਨਾ ਆਇਆ, ਜਿਹਨੂੰ ਗੁਰਬਾਣੀ 'ਚ ਪ੍ਰਮਾਣ ਕਰਦੇ ਨਾ ਗਿਆਨ ਕਾ ਬੱਧਾ ਮਨ ਰਹੇ, ਇਹ ਮਨ ਜਿਹੜਾ ਹੈ ਆਪਾਂ ਟਿਕਦਾ ਨਹੀਂ, ਜਿਹੜਾ ਸਾਡੀ ਸਾਰਿਆਂ ਦੀ ਸ਼ਿਕਾਇਤ ਹੁੰਦੀ ਹੈ। ਜਿੰਨਾ ਚਿਰ ਇਹ ਗਿਆਨ ਨਹੀਂ ਆਉਂਦਾ ਉਨਾ ਚਿਰ ਮਨ ਟਿਕਣਾ ਹੀ ਨਹੀਂ। ਜਿੱਥੇ ਮਰਜ਼ੀ ਭੱਜ ਲਓ ਦੁਨੀਆਂ ਦੇ ਵਿੱਚ, ਜਿੰਨੇ ਮਰਜ਼ੀ ਮੈਡੀਟੇਸ਼ਨ ਕਰ ਲਓ, ਗਿਆਨ ਕਾ ਬੱਧਾ ਮਨ ਰਹੇ। ਇਸ ਕਰਕੇ ਇਸ ਮਨ ਨੂੰ ਸਮਝਾਉਣ ਲਈ ਗੁਰੂ ਦਾ ਗਿਆਨ ਦੇਣਾ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਲਈ ਗਿਆਨ ਕੁੰਡਾ, ਮਹਾਰਾਜ ਕਹਿੰਦੇ ਜੈ ਖਿੰਚੇ ਤਾਂ ਜਾਏ, ਫਿਰ ਮਨ ਨੂੰ ਕਿਸੇ ਪਾਸੇ ਜਾਊਗਾ ਨਹੀਂ, ਜਿੱਧਰ ਨੂੰ ਗੁਰੂ ਤੋਰੂਗਾ ਉੱਧਰ ਨੂੰ ਜਾਊਗਾ। ਇਉਂ ਮਨ ਧਨ ਅੱਗੇ ਰੱਖ ਕੇ, ਇਉਂ ਆਪਣੇ ਮਨ ਨੂੰ ਗੁਰੂ ਨੂੰ ਵੇਚ ਕੇ ਉਹ ਵੀ ਸੇਵ ਕਰੇ, ਫਿਰ ਗੁਰੂ ਦੀ ਸੇਵਾ ਜਿਹੜੀ ਨਿਸ਼ਕਾਮ ਹੋ ਕੇ ਕਰੇ, ਉਹ ਵੀ ਸੇਵ ਕਰੇ, ਤਤਪਰ ਰਹੇ, ਹਰ ਵੇਲੇ ਹਾਜ਼ਰ ਰਹੇ ਗੁਰੂ ਦੀ ਸੇਵਾ 'ਚ। ਇੱਕ ਸਿੱਖ ਗੁਰੂ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਦੇਖੇ, ਗੁਰੂ ਦੀ ਮਹਿਮਾ ਕਰੇ, ਗੁਰੂ ਦੀ ਵਡਿਆਈ ਕਰੇ, ਕਿਸੇ ਦੂਜੇ ਦੀ ਵਡਿਆਈ ਨਾ ਕਰੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਮਨ ਸਮਝਾਵਣ ਕਾਰਨੇ ਕਛੂਕ ਪੜੀਏ ਗਿਆਨ। ਇਹ ਮਨ ਨੂੰ ਸਮਝਾਉਣ ਲਈ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪੜ੍ਹ ਲਓ, ਕਿਸੇ ਦੂਜੇ ਨੂੰ ਨਹੀਂ ਸਮਝਾਇਆ, ਸਾਡੇ ਮਨ ਨੂੰ ਸਮਝਾਇਆ। ਮਨ ਇੱਕੋ ਹੀ ਹੈ ਸਾਰਿਆਂ ਦਾ, ਕਿਉਂਕਿ ਮਨ ਤੋਂ ਜੋਤ ਸਰੂਪ ਹੈ। ਸਾਰੇ ਮਨਾਂ ਨੂੰ ਉਪਦੇਸ਼ ਹੈ ਜਿੰਨੇ ਵੀ ਮਨ ਨੇ। ਤਨ ਵੱਖਰੇ ਵੱਖਰੇ ਹੋ ਸਕਦੇ ਨੇ,
ਆਕਾਰ ਵੱਖਰੇ ਵੱਖਰੇ ਹੋ ਸਕਦੇ ਨੇ, ਮਨ ਜੋਤ ਸਰੂਪੀ ਹੈ। ਇਹ ਗੁਰਬਾਣੀ ਮਨ ਨੂੰ ਸਮਝਾਉਂਦੀ ਹੈ, ਮਨ ਸਮਝਦਾ ਨਹੀਂ, ਕਿਉਂਕਿ ਇਹ ਗਿਆਨ ਗੁਰੂ ਦਾ ਹਿਰਦੇ 'ਚ ਨਹੀਂ ਵਸਾਉਂਦਾ, ਮਨ 'ਚ ਵਸਾਉਂਦਾ ਨਹੀਂ, ਗਿਆਨ ਨੂੰ ਸੁਣਦਾ ਨਹੀਂ। ਜਿੰਨਾ ਇਹ ਗਿਆਨ ਹਿਰਦੇ 'ਚ ਵਸੀ ਜਾਊ, ਮਨ ਦੇ ਵਿੱਚ ਵਸੀ ਜਾਊਗਾ, ਓਨਾ ਮਨ ਟਿਕ ਜੂਗਾ, ਕਿਉਂਕਿ ਮਨ ਜਿਹੜਾ ਭੱਜਦਾ ਹੈ ਇਹ ਵਿਕਾਰਾਂ 'ਚ ਭੱਜਦਾ ਹੈ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ 'ਚ ਭੱਜਦਾ ਸਾਰੀ ਦਿਹਾੜੀ। ਜਦੋਂ ਗਿਆਨ ਹੋ ਜਾਂਦਾ ਫਿਰ ਇਹਨੂੰ ਪਤਾ ਲੱਗ ਜਾਂਦਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ, ਦਿੰਦੇ ਤੋਟਨਾ ਆਵਈ ਅਗੰਤ ਭਰੇ ਭੰਡਾਰ। ਫਿਰ ਇਹਨੂੰ ਫਿਕਰ ਖਤਮ ਹੋ ਜਾਂਦਾ, ਜਿਹੜਾ ਇਹਨੂੰ ਹਰ ਵੇਲੇ ਇੱਕ ਝੋਰਾ ਲੱਗਿਆ ਰਹਿੰਦਾ, ਫਿਕਰ ਲੱਗਿਆ ਰਹਿੰਦਾ ਇਹ ਕੀ ਹੋਊਗਾ, ਹੁਣ ਕੀ ਹੋਊਗਾ, ਫਿਰ ਇਹ ਗਿਆਨ ਜਦੋਂ ਆ ਜਾਂਦਾ ਫਿਰ ਇਹ ਮਨ ਨੂੰ ਪਤਾ ਲੱਗ ਜਾਂਦਾ ਜੋ ਕੁਛ ਹੋ ਰਿਹਾ ਇਹ ਸਭ ਉਹਦੇ ਹੁਕਮ 'ਚ ਹੋ ਰਿਹਾ। ਫਿਰ ਮਨ ਹੁਕਮ 'ਚ ਆ ਜਾਂਦਾ। ਗੁਰਬਾਣੀ ਦੀ ਜਦੋਂ ਖੋਜ ਕਰੋਗੇ ਨਾ ਪਤਾ ਲੱਗੂਗਾ, ਜੋ ਵੀ ਸਾਰੀ ਆ ਪ੍ਰਕਿਰਤੀ ਆ ਪੰਜਾਂ ਤੱਤਾਂ ਤੋਂ ਬਣੀ ਹੈ, ਇਹ ਪੰਜੇ ਤੱਤ ਹੁਕਮ 'ਚ ਨੇ, ਇਹ ਪੰਜੇ ਤੱਤ ਹੁਕਮ ਚੱਲਦੇ ਨੇ ਸਾਰੇ, ਇਹ ਪੰਜਾਂ ਤੱਤਾਂ ਤੋਂ ਸਭ ਕੁਛ ਪੈਦਾ ਹੋਇਆ, ਸਾਰੇ ਉਹਦੇ ਹੁਕਮ 'ਚ ਚੱਲਦੇ ਨੇ। ਬਸ ਇੱਕ ਆਕੀ ਹੈ ਤਾਂ ਸਾਡਾ ਇਕੱਲਾ ਮਨ ਹੀ ਆਕੀ ਆ ਉਸ ਨਿਰੰਕਾਰ ਤੋਂ, ਇਸ ਲਈ ਇਸ ਮਨ ਨੂੰ ਹੁਕਮ 'ਚ ਲਿਆਉਣਾ ਹੈ। ਜਿਵੇਂ ਬਾਕੀ ਪ੍ਰਕਿਰਤੀ ਸਾਰੀ ਹੁਕਮ 'ਚ ਚੱਲ ਰਹੀ ਆ, ਅਤੇ ਜਿਹਨੂੰ ਜਪ ਜੀ ਸਾਹਿਬ ਦੇ ਵਿੱਚ ਸਾਨੂੰ ਸਮਝਾਇਆ ਗਿਆ, ਸਾਡਾ ਮਨ ਇਸ ਕੂੜ ਨਾਲ ਜੁੜਨ ਕਰਕੇ ਕੂੜ ਦੀ ਪਾਲ ਬਣ ਗਈ ਹੈ ਚਾਰ ਚੁਫੇਰ, ਗੁਰੂ ਦਾ ਸ਼ਬਦ ਰੱਖਿਆ ਚੱਕਰ ਬਣਾਇਆ ਹੀ ਨਹੀਂ, ਗੁਰਕਾ ਸ਼ਬਦ ਰਖਵਾਰੇ, ਜਿਹਨੂੰ ਮਹਾਰਾਜ ਕਹਿੰਦੇ ਕਿਵ ਸਚਿਆਰਾ ਹੋਈ ਹੈ, ਇਹ ਮਨ ਸਚਿਆਰਾ ਕਿਵੇਂ ਬਣੇ, ਕਿਵ ਕੂੜੇ ਟੁੱਟੇ ਪਾਲ, ਕਿਵੇਂ ਇਹ ਕੂੜ ਦੀ ਪਾਲ ਸਾਡੀ ਟੁੱਟੇ, ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇੱਕੋ ਸ਼ਬਦ 'ਚ ਸਾਰਾ ਭੇਜ ਦੇ ਗਏ, ਹੁਕਮ ਰਜਾਈ ਚੱਲਣਾ, ਗੁਰੂ ਦੇ ਹੁਕਮ ਦੇ ਵਿੱਚ, ਪਰਮਾਤਮਾ ਦੇ ਹੁਕਮ ਦੇ ਵਿੱਚ ਅਤੇ ਉਹਦੀ ਰਜਾ ਦੇ ਵਿੱਚ, ਦੋ ਹੀ ਗੱਲਾਂ ਕਹੀਆਂ ਗੁਰਬਾਣੀ 'ਚ। ਇਹ ਮਨ ਹੁਕਮ ਅਤੇ ਰਜਾ 'ਚ ਜਿੱਦਾਂ ਆ ਗਿਆ ਨਾ, ਬਸ ਇਹ ਮਨ ਸ਼ਾਂਤ ਹੋ ਜਾਂਦਾ, ਟਿਕ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ, ਮਹਾਰਾਜ ਕਹਿੰਦੇ ਇਹ ਮਨ ਤਨ ਆਗੇ ਰੱਖ ਕੇ ਗੁਰੂ ਨੂੰ ਆਪਣਾ ਮਨ ਤਨ ਸੌਂਪ ਦਿਓ। ਤੀਜੇ ਪਾਤਸ਼ਾਹ ਨੇ ਇਹ ਕਰਮ ਕੀਤਾ, ਉਹ ਆਪਣੀ ਗੱਲ ਦੱਸ ਰਹੇ ਨੇ ਸਾਨੂੰ, ਇਹ ਬਾਣੀ ਤੀਜੇ ਪਾਤਸ਼ਾਹ ਦੀ ਆਪਣੀ ਬਾਣੀ ਨਹੀਂ ਹੈਗੀ, ਆਪਾਂ ਤਾਂ ਇਹ ਸਮਝ ਰਹੇ ਹਾਂ, ਵਿਚਾਰ ਰਹੇ ਹਾਂ। ਕਹਿੰਦੇ ਇਉਂ ਮੈਂ ਗੁਰੂ ਦੀ ਸੇਵਾ ਕੀਤੀ ਤਨ ਮਨ ਧਨ ਸੌਂਪ ਕੇ, ਕਹਿੰਦੇ ਜਦੋਂ ਆਪਣਾ ਆਪ ਖਤਮ ਕਰ ਦਿੱਤਾ, ਹਉਮੈ ਸਭ ਤੋਂ ਵੱਡਾ ਰੋਗ ਹੈ, ਹਉਮੈ ਮੈਂ ਹਾਂ, ਹਉਮੈ ਕੀ ਹੁੰਦੀ ਹੈ, ਮੈਂ ਹਾਂ, ਜਦੋਂ ਕਿ ਮੈਂ ਨਹੀਂ, ਤੂੰ ਹੀ ਹੈ ਸਭ ਕੁਛ। ਇਹ ਬਾਣੀ ਦੇ ਵਿੱਚ ਜਿਹਨਾਂ ਗੁਰਮੁਖਾਂ ਨੇ ਫਿਰ ਬੁੱਝਿਆ, ਪਰਮਾਤਮਾ ਨਾਲ ਮਿਲਾਪ ਕੀਤਾ, ਉਹ ਕਹਿੰਦੇ ਸਭ ਕੁਛ ਤੂੰ ਹੀ ਹੈ, ਤੂੰ ਹੀ ਮੇਰੇ ਪਿਆਰੇ। ਇਸ ਕਰਕੇ ਉਹ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਮੈਂ ਨਹੀਂ, ਮੈਂ ਹਾਂ ਹਉਮੈ। ਇਉਂ ਗੁਰਮੁਖ ਆਪ ਨਿਵਾਰੀਏ, ਆਪਣਾ ਆਪ ਖਤਮ ਕਰਨਾ, ਮੈਂ ਨਹੀਂ ਤੂੰ ਹੀ ਹੈ ਸਭ ਕੁਛ, ਤੂੰ ਕਰਨ ਕਰਾਵਣ ਵਾਲਾ ਹੈ। ਇਸ ਕਰਕੇ ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸਿਸ਼ਟ ਘਾਲੇ, ਕਹਿੰਦੇ ਉਹਨੂੰ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਹੋ ਜਾਂਦਾ ਹੈ ਜਦੋਂ ਉਹ ਨਾਮ ਦੇ ਵਿੱਚ ਮਨ ਸਮਾ ਜਾਂਦਾ, ਹੁਕਮ 'ਚ ਆ ਜਾਂਦਾ। ਇਹ ਮਨ ਰਾਜਾ ਹੈ, ਗੁਰਬਾਣੀ 'ਚ ਸਾਨੂੰ ਸਮਝਾਇਆ ਗਿਆ ਵੀ ਤੁਸੀਂ ਰਾਜੇ ਹੋ। ਕਿਉਂ ਰਾਜੇ ਹੋ? ਕਿਉਂਕਿ ਰਾਜਾ ਨਿਰੰਕਾਰ ਰਾਜਿਆਂ ਦਾ ਰਾਜਾ ਜਿਹੜਾ ਹੈ, ਤੁਮੋ ਸਭ ਰਾਜਨ ਕੇ ਰਾਜਾ, ਉਹਦੇ ਆਪਾਂ ਬੱਚੇ ਹਾਂ, ਅਤੇ ਰਾਜੇ ਦਾ ਬੱਚਾ ਫਿਰ ਰਾਜੇ ਵਰਗਾ ਹੀ ਹੁੰਦਾ। ਇਸ ਕਰਕੇ ਸਾਡਾ ਮਨ ਰਾਜਾ ਹੈ, ਸੰਸਾਰ 'ਚ ਇਹਨੂੰ ਰਾਜਾ ਬਣਾ ਕੇ ਭੇਜਿਆ, ਪਰ ਭਿਖਾਰੀ ਬਣ ਗਿਆ ਇੱਥੇ ਆ ਕੇ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ ਕਾਇਆ ਨਗਰੀ ਇਹ ਮਨ ਰਾਜਾ। ਇਹ ਮਨ ਰਾਜਾ ਸੀ ਇਸ ਕਾਇਆ ਨਗਰੀ ਦੇ ਵਿੱਚ, ਪਰ ਇਹ ਪੰਜਾਂ ਦੇ ਵੱਸ ਹੋ ਕੇ ਭਿਖਾਰੀ ਬਣ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸਿਸ਼ਟ ਕਾਲੇ। ਉਦਾਹਰਣ ਦੇ ਰਹੇ ਨੇ, ਜੇ ਤੁਹਾਨੂੰ ਇਹ ਨਾਮ ਦੀ ਗੁਰੂ ਤੋਂ ਪ੍ਰਾਪਤੀ ਹੋ ਗਈ, ਸ਼ਬਦ ਦੀ ਪ੍ਰਾਪਤੀ ਹੋ ਗਈ, ਕਹਿੰਦੇ ਤੁਸੀਂ ਰਾਜੇ ਹੋ। ਮਹਾਰਾਜ ਕਹਿੰਦੇ ਬਸਤਾ ਟੁੱਟੀ ਝੌਂਪੜੀ ਚੀਜ਼ ਸਭ ਛਿੰਨਾ, ਕਹਿੰਦੇ ਭਾਵੇਂ ਬਸਤਾ ਟੁੱਟੀ ਝੌਂਪੜੀ, ਝੌਂਪੜੀ ਛੋਟਾ ਜਿਹਾ ਘਰ ਹੋਵੇ ਉਹ ਵੀ ਟੁੱਟਿਆ ਜਿਹਾ, ਝੌਂਪੜੀ ਹੀ ਹੋਵੇ, ਕਹਿੰਦੇ ਚੀਰ ਸਭ ਸਿੰਨਾ, ਚੀਰ ਕੇ ਪਹਿਨਣ ਵਾਲੇ ਕੱਪੜੇ ਵੀ ਭਾਵੇਂ ਬਹੁਤੇ ਸਾਫ਼ ਸੁਥਰੇ ਨਾ ਹੋਣ, ਫਟੇ ਹੋਏ ਹੋਣ। ਕਹਿੰਦੇ ਜਾਤਨ ਪਾਤਨ ਆਦਰੋ ਉਦਿਆਨ ਪ੍ਰਮਿੰਨਾ, ਕਹਿੰਦੇ ਭਾਵੇਂ ਜਾਤ ਵੀ ਬਹੁਤ ਹੀ ਉੱਚੀ ਜਾਤ ਦਾ ਗੁਮਾਨ ਕਰਦੇ ਨਾ ਲੋਕ, ਕਹਿੰਦੇ ਜਾਤਨ ਪਾਤ
ਕੋਈ ਬਹੁਤੀ ਜਾਤ ਵੀ ਉਹਦੀ ਉੱਚੀ ਨਾ ਹੋਵੇ, ਦੁਨੀਆ ਵਾਲੇ ਉਹਦਾ ਸਤਿਕਾਰ ਵੀ ਨਾ ਕਰਨ ਬਹੁਤਾ, ਕੋਈ ਆਦਰ ਬਣਾ ਉਹਨੂੰ ਦੇਣ, ਕਿਉਂਕਿ ਗਰੀਬ ਨੂੰ ਕੋਈ ਆਦਰ ਨਹੀਂ ਦਿੰਦਾ, ਨਿਰਤ ਨਾਦਰ ਕੋਹ ਉਹਨਾਂ ਦੇ ਤਕੜੇ ਨਾਲ, ਤਾਂ ਸਾਰੇ ਰਿਸ਼ਤੇਦਾਰੀਆਂ ਵੀ ਦੂਰ ਦੀਆਂ ਵੀ ਕੱਢੀ ਜਾਣਗੇ। ਇਸ ਕਰਕੇ ਉਹ ਕਹਿੰਦੇ ਉਦਿਆਨ ਪਰਮਿੰਨਾ ਭਾਵੇਂ ਉਹ ਜੰਗਲ 'ਚ ਵੱਸਦਾ ਹੋਵੇ, ਕਹਿੰਦੇ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਰੂਪ ਨ ਇੱਠ ਧਨ ਮਿੱਤਰੋ ਕਿਸ ਸਾਕ ਨਾ ਸਿੰਨਾ, ਕੋਈ ਉਹਦਾ ਸਾਕ ਸੰਬੰਧੀ ਕੋਈ ਮਿੱਤਰ ਵੀ ਨਾ ਹੋਣ ਉਹਦੇ। ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਨਾਮ ਮਨ ਪਿੰਨਾ, ਕਹਿੰਦੇ ਜੇ ਉਹਦੇ ਮਨ ਦੇ ਵਿੱਚ ਨਾਮ ਵੱਸ ਗਿਆ ਪਰਮੇਸ਼ਰ ਦਾ, ਕਹਿੰਦੇ ਉਹ ਰਾਜਾ ਸਾਲੀ ਸ੍ਰਿਸ਼ਟੀ ਦਾ, ਭਾਵੇਂ ਦੁਨੀਆਂ ਦੀ ਨਜ਼ਰ ਦੇ ਵਿੱਚ ਉਹ ਭਾਵੇਂ ਕੁਛ ਵੀ ਨਹੀਂ। ਇਸ ਤਰ੍ਹਾਂ ਦੱਸਿਆ ਗਿਆ ਗੁਰਬਾਣੀ ਦੇ ਵਿੱਚ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਗੁਰਮੁਖ ਬਸ ਇੱਕ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ। ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ, ਕਹਿੰਦੇ ਇਉਂ ਗੁਰਮੁਖ ਬੁੱਝ ਲੈਂਦੇ ਨੇ। ਇਹ ਬੁਝਾਰਤ ਪਾਈ ਹੋਈ ਹੈ ਗੁਰਬਾਣੀ 'ਚ ਸਾਰੀ, ਜਿਨ੍ਹਾਂ ਨੇ ਇਹ ਬੁਝਾਰਤ ਨੂੰ ਬੁੱਝ ਲਿਆ, ਲੁਕਣ ਮਿੱਟੀ ਦਾ ਖੇਲ ਹੀ ਆ ਉਹ, ਪਰਮੇਸ਼ਰ ਆਪ ਹੀ ਮੇਰੇ ਪ੍ਰਭ ਸੱਚੇ ਅੰਦਰ ਆਪ ਲੁਕਾਇਆ, ਸਾਡੀ ਕਾਇਆ ਦੇ ਅੰਦਰ ਆਪ ਲੁੱਕ ਕੇ ਬੈਠਾ, ਸਾਡੇ ਅੰਦਰ ਹੀ ਬੈਠਾ, ਕਿਹੜਾ ਦੂਰ ਆ ਸਾਥੋਂ। ਮਾਰੇ ਕਹਿੰਦੇ ਇਉਂ ਗੁਰਮੁਖ, ਇਉਂ ਗੁਰਮੁਖਾਂ ਨੇ ਬੁੱਝ ਲਿਆ, ਇਉਂ ਗੁਰਮੁਖ ਨਾਨਕ ਗੁਰਮੁਖ ਬੁੱਝੀਐ, ਕਦੋਂ ਬੁੱਝਿਆ ਜਾਂ ਆਪੇ ਨਦਰ ਕਰੇ, ਜਦੋਂ ਨਦਰ ਥੱਲੇ ਆ ਗਿਆ, ਜਦੋਂ ਗੁਰੂ ਦੀ ਨਦਰ ਥੱਲੇ ਆ ਗਿਆ, ਗੁਰੂ ਨੇ ਕਿਰਪਾ ਕੀਤੀ ਸਤਿਗੁਰ ਦੇ ਸਨਮੁਖ ਕਰ ਦਿੱਤਾ, ਪਰ ਸਤਿਗੁਰ ਨੇ ਨਦਰ ਕਰਕੇ ਸਤਿਗੁਰ ਨੇ ਨਾਮ ਧਨ ਦਿੱਤਾ। ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਫਿਰ ਅਸੀਂ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਗੁਰਮੁਖਾਂ ਨੇ ਬੁੱਝ ਲਿਆ, ਗੁਰਮੁਖਾਂ ਨੇ ਕਿਹਨੂੰ ਬੁੱਝਿਆ, ਆਪਣੇ ਆਪ ਨੂੰ ਪਹਿਲਾਂ ਬੁੱਝਿਆ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਮੈਂ ਕੀ ਕਰਨ ਆਇਆ ਸੰਸਾਰ ਦੇ ਵਿੱਚ। ਜਿਨ੍ਹਾਂ ਨੇ ਆਪਣੇ ਆਪ ਨੂੰ ਬੁੱਝ ਲਿਆ, ਕਿਉਂਕਿ ਪਰਮਾਤਮਾ ਵੀ ਜੋਤ ਸਰੂਪ, ਅਸੀਂ ਵੀ ਜੋਤ ਸਰੂਪ ਹਾਂ, ਫਿਰ ਅਸੀਂ ਉਸ ਪਰਮਾਤਮਾ ਜੋਤ ਸਰੂਪ ਨੂੰ ਪਛਾਣ ਲੈਂਦੇ ਹਾਂ। ਨਾਨਕ ਜਿਨ੍ਹਾਂ ਨੇ ਕਹਿੰਦੇ ਆਪ, ਜਿਨ੍ਹਾਂ ਨੇ ਇਹ ਬੁੱਝ ਲਿਆ ਆਪਣੇ ਆਪ ਨੂੰ, ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸ਼ੀ। ਉਹ ਅਵਿਨਾਸ਼ੀ ਜੋ ਨਾਸ਼ ਤੋਂ ਰਹਿਤ ਹੈ, ਸਾਡਾ ਮਨ ਵੀ ਨਾਸ਼ ਤੋਂ ਰਹਿਤ ਹੈ। ਕਈ ਜੋਗੋ ਗਏ ਮਨ ਨੂੰ ਜੋਤ ਸਰੂਪ, ਇਸੇ ਤਰ੍ਹਾਂ ਹੀ ਆਕਾਰ ਬਦਲਦਾ ਬਦਲਦਾ ਫਿਰ ਮਨੁੱਖਾ ਜਨਮ 'ਚ ਆ ਗਿਆ। ਜੇ ਹੁਣ ਲਾਹਾ ਨਾ ਲਿਆ, ਫਿਰ ਪਤਾ ਨਹੀਂ ਕਦੋਂ ਇਹਨੂੰ ਲਾਹਾ ਮਿਲੂ ਕਿ ਨਹੀਂ ਮਿਲੂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਗੁਰਮੁਖ ਬੁੱਝੀ ਹੈ, ਗੁਰਮੁਖਾਂ ਨੇ ਆਪਣੇ ਆਪ ਨੂੰ ਪਹਿਲਾਂ ਬੁੱਝਿਆ, ਮੈਂ ਕੌਣ ਹਾਂ, ਮੈਂ ਆਇਆ ਕੀ ਕਰਨਾ ਸੰਸਾਰ 'ਚ, ਕਿਤੇ ਸਵਾਲ ਨਹੀਂ ਕੀਤਾ ਬੰਦੇ ਨੇ ਆਪਣੇ ਆਪ ਨੂੰ। ਫਿਰ ਜਦੋਂ ਅਸੀਂ ਗੁਰਬਾਣੀ ਨੂੰ ਪੁੱਛਦੇ ਹਾਂ ਮੈਂ ਆਇਆ ਕੀ ਕਰਨਾ, ਉਹ ਕਹਿੰਦੇ ਤੂੰ ਲਾਹਾ ਲੈਣਾ ਹੈ। ਜਦੋਂ ਦੇਖਿਆ ਵੀ ਕਿਹੜੀ ਚੀਜ਼ ਦਾ ਲਾਹਾ, ਕਿਹੜੀ ਚੀਜ਼ ਸਾਡੇ ਨਾਲ ਜਾਣੀ ਹੈ, ਉਹ ਫਿਰ ਗੁਰਬਾਣੀ ਤੋਂ ਪਤਾ ਲੱਗਿਆ ਵੀ ਇੱਕੋ ਹੀ ਪਰਮੇਸ਼ਵਰ ਦਾ ਨਾਮ ਹੈ ਜਿਹੜਾ ਸਾਡੇ ਨਾਲ ਜਾਂਦਾ। ਫਿਰ ਉਹ ਨਾਮ ਧਨ ਇਕੱਠਾ ਕਰਦੇ ਨੇ ਗੁਰਸਿੱਖ, ਜਿੱਥੇ ਸੰਸਾਰ ਦਾ ਧਨ ਅਸੀਂ ਕਰਮ ਕਰਦੇ ਹਾਂ ਉਹ ਸਾਡੇ ਕੋਲ ਹੋਣਾ ਚਾਹੀਦਾ, ਉੱਥੇ ਫਿਰ ਉਹ ਗੁਰਮੁਖ ਨਾਮ ਧਨ ਇਕੱਠਾ ਕਰਦੇ ਨੇ। ਜਿਨ੍ਹਾਂ ਨੂੰ ਪਤਾ ਲੱਗ ਗਿਆ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਉਹ ਫਿਰ ਸਤਸੰਗਤ 'ਚ ਆ ਕੇ ਬੈਠਦੇ ਆ ਗੁਰੂ ਦੀ ਹਜ਼ੂਰੀ 'ਚ, ਫਿਰ ਗੁਰੂ ਕਿਰਪਾ ਉਹਨਾਂ 'ਤੇ ਕਰਦਾ। ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ, ਜਦੋਂ ਉਹਦੀ ਨਦਰ ਹੁੰਦੀ ਆ ਤਾਂ ਹੀ ਸਤਸੰਗਤ 'ਚ ਆਇਆ ਜਾਂਦਾ, ਆਪਾਂ ਆਪਣੇ ਆਪ ਸੰਗਤ 'ਚ ਨਹੀਂ ਆਉਂਦੇ। ਜੇ ਕੋਈ ਕਹੇ ਨਾ ਮੈਂ ਆਉਣਾ, ਮੈਂ ਟਾਈਮ ਕੱਢ ਕੇ ਆਉਣਾ, ਕਈ ਕਹਿਣਗੇ ਉਹ ਟਾਈਮ ਵੀ ਤਾਂ ਉਹਨੇ ਕਢਾਇਆ ਬਥੇਰੀ, ਦੁਨੀਆ ਕੋਲ ਟਾਈਮ ਵਿਹਲੇ ਬੈਠੇ ਨੇ ਪਰ ਆ ਨਹੀਂ ਸਕਦੇ। ਜਿੰਨਾ 'ਤੇ ਤੂੰ ਕਿਰਪਾ ਕਰਦਾ ਆਪੇ ਨਦਰ ਕਰੇ, ਤੂੰ ਆਪ ਹੀ ਨਦਰ ਕਰਕੇ ਸਤਸੰਗ ਮਿਲਾਏ, ਫਿਰ ਸਤਸੰਗਤ 'ਚ ਬਿਠਾਉਣਾ ਹੈ, ਮਿਲਾਉਣਾ ਅਤੇ ਉਹਨਾਂ ਨੂੰ ਆਪ ਹੀ ਤੂੰ ਜਣਾਉਣਾ, ਤੁਦ ਆਪ ਵਿਛੋੜਿਆ ਆਪ ਮਿਲਾਇਆ।

ਤੀਜੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਸੰਸਾਰ 'ਚ ਆਏ ਉਹ ਪ੍ਰਮਾਣ ਨੇ ਜਿਨ ਗੁਰਮੁਖ ਨਾਮ 'ਤੇ ਆਇਆ, ਜਿੰਨੀ ਨਾਮ 'ਤੇ ਆਇਆ। ਇੱਕ ਡੂੰਘਾ ਰਹੱਸ ਹੈ ਗੁਰਬਾਣੀ 'ਚ। ਇੱਕ ਰਸਨਾ ਦੁਆਰਾ ਹੁੰਦਾ ਗਾਉਣਾ, ਨਾਮ ਜਪਣਾ। ਰਸਨਾ ਤੋਂ ਅੱਗੇ ਸੁਰਤੀ ਦੁਆਰਾ ਨਾਮ ਜਪਣਾ, ਜਿਹੜਾ ਉਹਦੀ ਗੱਲ ਕੀਤੀ ਗਈ ਹੈ ਇੱਥੇ। ਗੁਰਮੁਖ, ਉਹ ਮੁੱਖ ਦੇ ਵਿੱਚੋਂ ਫਿਰ ਗੁਰੂ ਦੀ ਗੱਲ ਨਿਕਲੂ, ਜਿਹੜੀ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ। ਸ਼ਬਦ ਸੁਰਤੀ ਦਾ ਮੇਲ ਵੀ ਇਹਨੂੰ ਕਿਹਾ ਗਿਆ। ਫਿਰ ਸੁਰਤੀ ਸ਼ਬਦ ਨਾਲ ਜੁੜੀ ਰਹਿੰਦੀ ਹੈ। ਹੱਥਾਂ ਪੈਰਾਂ ਨਾਲ ਅਸੀਂ ਸੰਸਾਰ 'ਚ ਕੰਮ ਕਰਦੇ ਹਾਂ, ਉਹਨੂੰ ਅਜੱਪਾ ਜਾਪ ਵੀ ਗੁਰਬਾਣੀ 'ਚ ਕਿਹਾ ਗਿਆ, ਜਿਹੜਾ ਬਿਨਾਂ ਬੋਲਿਆਂ ਜਾਪ ਚੱਲਦਾ। ਜਿਨ ਗੁਰਮੁਖ ਨਾਮ ਧਿਆਇਆ, ਧਿਆਨ ਦੀ ਗੱਲ ਚੱਲ ਪਈ ਅੱਗੇ। ਹੁਣ ਪਹਿਲਾਂ ਹੁੰਦਾ ਰਸਨਾ ਨਾਲ ਜਪਣਾ, ਜਪਦਿਆਂ ਜਪਦਿਆਂ ਇਹ ਸੁਰਤੀ 'ਚ ਵੱਸ ਗਿਆ ਜਾ ਕੇ ਸ਼ਬਦ, ਫਿਰ ਨਾਮ ਧਿਆਇਆ। ਉਹਨਾਂ ਬਾਰੇ ਫਿਰ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਅਖੀਰ 'ਤੇ ਤੱਤ ਸਾਰ ਦੱਸਦੇ ਨੇ ਸਾਰੇ ਜਪਜੀ ਸਾਹਿਬ ਦਾ। ਜਿੰਨੀ ਨਾਮ ਧਿਆਇਆ, ਜਿਨ ਗੁਰਮੁਖ ਨਾਮ ਧਿਆਇਆ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹ ਆਪ ਤਾਂ ਛੁੱਟ ਹੀ ਜਾਂਦੇ ਨੇ, ਕਹਿੰਦੇ ਉਹਨਾਂ ਦੇ ਸੰਗੀ ਸਾਥੀ ਵੀ ਛੁੱਟ ਜਾਂਦੇ ਨੇ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ, ਉਹ ਸੰਸਾਰ 'ਚ ਪ੍ਰਵਾਨ ਨੇ ਜਿਨ੍ਹਾਂ ਨੇ ਨਾਮ ਧਿਆਇਆ। ਨਾਨਕ ਕੁੱਲ ਉਧਾਰੇ ਆਪਣਾ, ਦਰਗਹਿ ਪਾਵੇ ਮਾਣ। ਕਹਿੰਦੇ ਉਹ ਆਪ ਤਾਂ ਤਰਦੇ ਨੇ, ਆਪਣੀ ਕੁੱਲ ਨੂੰ ਵੀ ਤਾਰ ਜਾਂਦੇ ਨੇ, ਸੰਗੀ ਸਾਥੀ ਸਗਲ ਤਰਾਈ। ਨਾਨਕ ਕੁੱਲ ਉਧਾਰੇ ਆਪਣਾ, ਦਰਗਹਿ ਪਾਵੇ ਮਾਣ। ਜਦੋਂ ਦਰਗਾਹ ਦੇ ਵਿੱਚ ਉਹਨਾਂ ਨੂੰ ਫਿਰ ਮਾਣ ਮਿਲਦਾ, ਵਡਿਆਈ ਮਿਲਦੀ ਹੈ। ਵਡਿਆਈ ਗੁਰਮੁਖ ਦੇ ਪ੍ਰਭ, ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ। ਕਹਿੰਦੇ ਇਹ ਫਿਰ ਕਿਵੇਂ ਮਿਲੀਆਂ ਇਹ ਸਖੀਆਂ? ਇਹ ਸਖੀਆਂ ਸਹੇਲੀਆਂ ਜਦੋਂ ਇਕੱਠੀਆਂ ਹੁੰਦੀਆਂ ਫਿਰ ਗੁਰੂ ਦੀ ਬਾਤਾਂ ਕਰਦੀਆਂ। ਮਹਾਰਾਜ ਕਹਿੰਦੇ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ। ਜਦੋਂ ਅਸੀਂ ਗੁਰੂ ਕੋਲ ਆਏ, ਗੁਰੂ ਨੇ ਸਾਨੂੰ ਮਿਲਾਇਆ, ਪ੍ਰਭੂ ਨੂੰ, ਪਰਮੇਸ਼ਰ ਨੂੰ, ਨਿਰੰਕਾਰ ਨੂੰ। ਗੁਰੂ ਹੀ ਮਿਲਾ ਸਕਦਾ, ਹੋਰ ਕੋਈ ਨਹੀਂ ਮਿਲਾ ਸਕਦਾ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਘਰੇ ਲਾਈਆਂ। ਹੁਣ ਮਹਾਰਾਜ ਕਹਿੰਦੇ ਇੱਕ ਨੂੰ ਗੁਰੂ ਆਪਣੇ ਕੋਲ ਬਿਠਾ ਕੇ ਸਮਝਾਉਂਦਾ, ਗਿਆਨ ਦਿੰਦਾ, ਧਿਆਨ 'ਚ ਲੈ ਕੇ ਜਾਂਦਾ। ਜਿਹੜੇ ਧਿਆਨ ਦੁਆਰਾ ਜਾਣ ਲੈਂਦੇ ਨੇ ਉਹਨਾਂ ਨੂੰ ਗੁਰਕਾਰੇ ਲਾਈਆਂ, ਗੁਰੂ ਨੇ ਉਹਨਾਂ ਨੂੰ ਕੰਮ 'ਤੇ ਲਾਤਾ। ਫਿਰ ਅੱਗੇ ਜਿਵੇਂ ਤੀਜੇ ਪਾਤਸ਼ਾਹ ਪਹਿਲਾਂ ਗੁਰੂ ਕੋਲ ਬੈਠੇ, ਗੁਰੂ ਨੇ ਉਹਨਾਂ ਨੂੰ ਸਮਝਾਇਆ, ਗਿਆਨ ਦਿੱਤਾ, ਧਿਆਨ 'ਚ ਲੈ ਕੇ ਗਏ। ਜਦੋਂ ਮਿਲਾਪ ਹੋ ਗਿਆ, ਗੁਰਕਾਰੇ ਲਾਈਆਂ, ਫਿਰ ਕਹਿੰਦੇ ਹੁਣ ਤੁਹਾਡੀ ਡਿਊਟੀ ਹੈ ਇਹ। ਜਿਹੜੀ ਡਿਊਟੀ ਗੁਰੂ ਅੰਗਦ ਦੇਵ ਜੀ ਦੀ ਸੀ, ਉਹ ਡਿਊਟੀ ਫਿਰ ਗੁਰੂ ਅਮਰਦਾਸ ਜੀ ਨੇ ਕੀਤੀ। ਗੁਰਕਾਰੇ ਲਾਈਆਂ, ਫਿਰ ਗੁਰੂ ਨੇ ਆਪਣੇ ਕੰਮ 'ਤੇ ਲਾ ਲਿਆ। ਇਹਨੂੰ ਘਰ ਕਾ ਕੰਮ ਕਹਿੰਦੇ ਨੇ। ਜੋ ਜਨ ਗੁਰ ਕੀ ਸੇਵਾ ਕਰੇ, ਘਰ ਕੇ ਕੰਮ ਹਰ ਲਾਇਆ। ਗੁਰੂ ਕਿਰਪਾ ਕਰਕੇ ਆਪਣੇ ਕੰਮ 'ਤੇ ਲਾ ਲੈਂਦਾ। ਜਿਹੜਾ ਸੰਸਾਰ ਦਾ ਕਰਮ ਹੈ, ਤਨ ਦਾ ਕਰਮ ਹੈ, ਮਨ ਦਾ ਕਰਮ ਕੋਈ ਨਹੀਂ ਇਹਦੇ ਵਿੱਚ। ਇਹਨੂੰ ਵਿਗਾਰ ਕਿਹਾ ਗਿਆ, ਬਗਾਨਾ ਕੰਮ ਕਿਹਾ ਗਿਆ, ਕਰਨਾ ਪੈਂਦਾ ਤਨ ਨੂੰ ਪਾਲਣ ਲਈ। ਇਸ ਕਰਕੇ ਗੁਰੂ ਨੇ ਆਪਣੇ ਕੰਮ 'ਤੇ ਲਾ ਲਿਆ, ਕਿਰਪਾ ਕਰਕੇ ਸਾਡੇ 'ਤੇ। ਜਿਨ ਗੁਰੂ ਪਿਆਰਾ ਮਨ ਚਿੱਤ, ਤਿੰਨਾ ਭਾਉ ਭਾਉ ਗੁਰੂ ਦਿਵਾਈਆਂ। ਹੁਣ ਕਹਿੰਦਾ ਜਿਨ੍ਹਾਂ ਦੇ ਹਿਰਦੇ 'ਚ ਗੁਰੂ ਨੇ ਪਿਆਰਾ ਪਰਮਾਤਮਾ ਵਸਾ ਦਿੱਤਾ, ਮਨ ਅਤੇ ਚਿੱਤ ਵਿੱਚ ਗੁਰੂ ਨੇ ਕਿਰਪਾ ਕੀਤੀ, ਸਾਡੇ ਮਨ ਵਿੱਚ ਗੁਰੂ ਵੱਸ ਗਿਆ, ਪਰ ਗੁਰੂ ਅੱਗੇ ਪਰਮਾਤਮਾ ਨੂੰ ਮਿਲਾ ਦਿੱਤਾ, ਕਹਿੰਦੇ ਸਾਡੇ ਚਿੱਤ ਵਿੱਚ ਵੀ ਉਹ ਵੱਸ ਗਿਆ। ਤਿੰਨਾਂ ਭਾਉ ਗੁਰੂ ਦਿਵਾਈਆਂ, ਤਿੰਨਾਂ ਨੂੰ ਪ੍ਰੇਮ ਗੁਰੂ ਨੇ ਪਾ ਦਿੱਤਾ। ਭਾਉ ਹੁੰਦਾ ਪ੍ਰੇਮ, ਉਹਨਾਂ ਨੂੰ ਪ੍ਰੇਮਾ ਭਗਤੀ 'ਤੇ ਲਾ ਦਿੱਤਾ। ਗੁਰੂ ਨੇ ਆਪ ਕਿਰਪਾ ਕਰਕੇ ਉਹਨਾਂ ਨੂੰ ਇਹ ਪ੍ਰੇਮ ਪੈਦਾ ਕੀਤਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਕਹਿੰਦੇ ਗੁਰੂ ਜਿਹੜਾ ਨਾ, ਉਹ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਦਾ ਹੈ। ਆਪਣੀ ਨਜ਼ਰ ਅਤੇ ਗੁਰੂ ਦੀ ਨਜ਼ਰ 'ਚ ਕਿੰਨਾ ਫਰਕ ਹੈ ਦੇਖੋ। ਆਪਾਂ ਦੇਖਦੇ ਵੀ ਆਹ ਮੇਰਾ ਹੈ, ਆਹ ਮੇਰਾ ਬੱਚਾ ਹੈ। ਇੱਥੇ ਮਹਾਰਾਜ ਕਹਿੰਦੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਕਹਿੰਦੇ ਗੁਰੂ ਨੂੰ ਕੋਈ ਪੁੱਤਰ ਨਹੀਂ ਪਿਆਰੇ, ਗੁਰੂ ਨੂੰ ਕੋਈ ਰਿਸ਼ਤੇਦਾਰ ਨਹੀਂ। ਗੁਰੂ ਕੋਲ ਜਿਹੜਾ ਵੀ ਇੱਕ ਸਿੱਖ ਆ ਜਾਂਦਾ ਹੈ, ਉਹ ਉਸ ਨੂੰ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਦਾ। ਗੁਰੂ ਇੱਥੇ ਕੋਈ ਚੋਰ ਆ ਜਾਂਦਾ, ਕੋਈ ਸਾਧ ਆ ਜਾਂਦਾ, ਕੋਈ ਆਉਂਦਾ, ਗੁਰੂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦਾ, ਕਿਸੇ ਨੂੰ ਕੁਛ ਨਹੀਂ ਕਹਿੰਦਾ। ਗੁਰੂ ਹਰ ਇੱਕ ਨੂੰ ਸਿੱਖਿਆ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਗੁਰੂ ਦੀ ਸੰਗਤ 'ਚ ਗਏ ਤਾਂ ਪਤਾ ਲੱਗਿਆ ਗੁਰੂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦਾ। ਦੂਜੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੇ ਨਾਲ, ਕਿਉਂਕਿ ਪੁੱਤਰਾਂ ਨੇ ਉਹ ਕੌਲ ਨਹੀਂ ਪਾਲਿਆ, ਪੁੱਤਰਾਂ ਨੇ ਉਹ ਬਚਨ ਗੁਰੂ ਦਾ ਸਤ ਕਰਕੇ ਨੇ ਮੰਨਿਆ, ਤੀਜੇ ਪਾਤਸ਼ਾਹ ਨੇ ਮੰਨਿਆ। ਇਸ ਕਰਕੇ ਤੀਜੇ ਪਾਤਸ਼ਾਹ ਉਹ ਵਸਤੂ ਪ੍ਰਾਪਤ ਕਰ ਗਏ। ਇਸ ਕਰਕੇ ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਜੀਵਾਈਆਂ। ਕਹਿੰਦੇ ਹੁਣ ਸਾਰੇ ਫਿਰ ਸਤਿਗੁਰ ਦੀ ਮਹਿਮਾ ਕਰਦੇ ਨੇ, ਜਿਨ੍ਹਾਂ 'ਤੇ ਗੁਰੂ ਕਿਰਪਾ ਕਰਨ ਹੁੰਦਾ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆਂ।
ਫਿਰ ਉਹ ਜੀਵਦੇ ਹੋ ਕੇ ਗੁਰੂ ਗੁਰੂ ਕਰਦੇ ਨੇ, ਉਹ ਗੁਰੂ ਦੀ ਮਹਿਮਾ ਕਰਦੇ ਨੇ। ਕਿਹੜੇ ਜੀਵਦੇ ਨੇ? ਗੁਰਬਾਣੀ 'ਚ ਦੱਸਿਆ ਗਿਆ, ਇੱਕ ਤਾਂ ਹੁੰਦਾ ਤਲ, ਮਨ ਦੇ ਤਲ 'ਤੇ ਜਿਉਣਾ, ਇੱਕ ਹੁੰਦਾ ਆਤਮਕ ਜੀਵਨ। ਹੁਣ ਇਹਦੇ ਵਿੱਚ ਫਰਕ ਹੈ ਸਾਡੇ ਬਹੁਤ। ਹੁਣ ਗੁਰੂ ਨੇ ਕਿਰਪਾ ਕੀਤੀ, ਜੀਵਦਾ ਕੌਣ ਹੈ? ਗੁਰਬਾਣੀ 'ਚ ਦੱਸਿਆ ਗਿਆ, ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਹਦੇ ਹਿਰਦੇ 'ਚ ਗੁਰੂ ਅਤੇ ਪਰਮਾਤਮਾ ਵਸ ਗਿਆ ਉਹ ਜੀਵਤ ਹੈ। ਕਹਿੰਦੇ ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਸਿਖਾਏ। ਜੇ ਤੁਹਾਡੇ ਹਿਰਦੇ 'ਚ ਗੁਰੂ ਨਹੀਂ ਵਸਿਆ, ਪਰਮਾਤਮਾ ਨਹੀਂ ਵਸਿਆ, ਤਾਂ ਤੁਸੀਂ ਹਰਾਮ ਆ, ਕਿਹਾ ਗੁਰਬਾਣੀ 'ਚ। ਹਰਾਮ ਖਾਣਾ, ਉਹਦਾ ਸਾਰਾ ਕੁਛ ਕਰਨਾ ਹਰਾਮ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜੀਵਤ ਹੈ, ਜੀਵਿਆ ਹੈ, ਜਿਨ੍ਹਾਂ ਦੇ ਹਿਰਦੇ 'ਚ ਗੁਰੂ ਅਤੇ ਪਰਮਾਤਮਾ ਵਸ ਗਿਆ। ਜੋ ਗੁਰਬਾਣੀ ਗਾਤ ਬਹੁਤ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਗੁਰੂ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣ ਹਾਰਾ ਹੋਈਆਂ ਭੁੱਲ ਚੁੱਕਾ ਨਾਚ ਧਾਰਨੀਆਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਮ ਹੀ ਸਜਣ ਸੁਹੇਲੀ ਰਾਖੋ ਰਾਖਣਹਾਰ ਦਿਆਲਾ ਨਾਨਕ ਘਰ ਕੇ ਗੁਲੇ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਦਿੱਤ ਹਿਰਦੈ ਰੱਖਾਂ ਸਮਾਲ ਸੁਕਹੋ ਟਲ ਗੁਰ ਸੇਵੀਐ ਅਹਨ ਸੈ ਸੰਭਾਈ

ਵਾਹਿਗੁਰੂ ਜੀ ਕੀ ਫਤਿਹ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

और सत्कारयोग गुरु की साजी निवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहिगुरु जी का खालसा वाहिगुरु जी की फतेह। जुगो जुग अटल चवर तखत छतर दे मालक गुरता गद्दी ते सुभायमान जागदी जोत धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश कीती है जो अज इस पावन दरबार दे विच दो परिवारों का सुमेल होण जा रहा है। ऐस खुशी के मौके पर दास खालसा दीवान सोसायटी गुरद्वारा साहिब सुख सागर के समूह सेवादार वालों आप दूर नेड़े है सारे पतवंती सज्जणा का तह दिलों धन्यवाद और निघा जीवन कर रहा है। ऑन बिहाफ ऑफ खालसा दीवान सोसायटी गुरद्वारा साहिब सुख सागर आई वुड लाइक टू वार्मली वेलकम ईच वन ऑफ यू who came all the way to bless this beautiful couple who is now sitting in front of Shri Guru Granth Sahib Maharaj. Thank you so much everybody for being here, for coming here today as we witness two souls merging into one in the presence of our eternal Guru. So Sadh Sangat Ji, as we are sitting in this darbar with Guru Sahib as the supreme power, so it becomes a collective responsibility to please maintain the integrity and decorum of this darbar, which means absolutely no talking, listening to the kirtan and paying attention. Sadh Sangat Ji, sab to pehla zaruri benti hai apne jo niji vichar ne gallan baatan ne kripa karke unhan nu sankochan di kripalta karo, chup da daan bakhshish karo. Jinna maavan kol chote bacche han unhan de charna vich benti hai ki please make sure karo ki bacche jehde ne oh bade pyar de naal shantmay dhang de naal ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠਣ। ਇਹ ਮਾਵਾਂ ਦਾ ਫਰਜ਼ ਹੈ, ਸੋ ਇਹ ਮੇਰੀ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਦੋਨਾਂ ਹੀ ਸੰਗਤਾਂ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ ਹੈ। ਕਾਕਾ ਜੀ ਅਨਮੋਲ ਸਿੰਘ ਵਿਰਕ, ਸਪੁੱਤਰ ਸਰਦਾਰ ਤੇਜਿੰਦਰਪਾਲ ਸਿੰਘ ਵਿਰਕ ਅਤੇ ਮਾਤਾ ਜੀ ਪ੍ਰਿਤਪਾਲ ਕੌਰ, ਪਰਿਵਾਰ ਦਾ ਪਿਛਲੇਰਾ ਪਿੰਡ ਪਿੰਡ ਥਰਾਜ ਜ਼ਿਲ੍ਹਾ ਮੋਗਾ ਪੰਜਾਬ ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀ ਸੀ ਦਾ ਨਿਵਾਸੀ ਹੈ। ਅਨਮੋਲ ਸਿੰਘ ਦੇ ਦਾਦਾ ਜੀ ਦਾ ਨਾਮ ਸਰਦਾਰ ਗੁਰਜੰਟ ਸਿੰਘ ਜੀ ਵਿਰਕ ਅਤੇ ਦਾਦੀ ਜੀ ਮਾਤਾ ਮਨਜੀਤ ਕੌਰ ਵਿਰਕ ਹਨ।

ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਸਵਰਨ ਸਿੰਘ ਜੀ ਕੰਗ ਅਤੇ ਨਾਨੀ ਜੀ ਮਾਤਾ ਅਜੈਬ ਕੌਰ ਕੰਗ। ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬ੍ਰਾਈਡ, ਬੀਬਾ ਜੀ ਕੋਮਲ ਕੌਰ ਗਰੇਵਾਲ, ਸਪੁੱਤਰੀ ਸਰਦਾਰ ਅਮਰਵੰਤ ਸਿੰਘ ਜੀ ਗਰੇਵਾਲ ਅਤੇ ਮਾਤਾ ਜੀ ਜਸਪ੍ਰੀਤ ਕੌਰ ਗਰੇਵਾਲ। ਪਰਿਵਾਰ ਦਾ ਪਿਛਲੇਰਾ ਪਿੰਡ ਗੁਜਰਵਾਲ, ਜ਼ਿਲ੍ਹਾ ਲੁਧਿਆਣਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ। ਕੋਮਲ ਕੌਰ ਦੇ ਦਾਦਾ ਜੀ ਦਾ ਨਾਂ ਸਰਦਾਰ ਪਾਲ ਸਿੰਘ ਜੀ ਗਰੇਵਾਲ ਅਤੇ ਦਾਦੀ ਜੀ ਮਾਤਾ ਗੁਰਦੀਪ ਕੌਰ ਗਰੇਵਾਲ ਹਨ। ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਅਰਜਨ ਸਿੰਘ ਜੀ ਬਦੋਹਲ ਅਤੇ ਨਾਨੀ ਜੀ ਮਾਤਾ ਮਹਿੰਦਰ ਕੌਰ ਹੈ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਨਮੋਲ ਸਿੰਘ, ਕੋਮਲ ਕੌਰ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ, ਉਹ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਆਪਣੇ ਸਥਾਨਾਂ ਉੱਪਰ ਸਜੇ ਰਹੋ। ਆਮ ਗੋਇੰਗ ਟੂ ਆਸਕ ਅਨਮੋਲ ਸਿੰਘ, ਕਮਲ ਕੌਰ ਐਂਡ ਦੇ ਪੇਰੈਂਟਸ, ਵੇਅਰਐਵਰ ਦੇ ਸਿਟਿੰਗ, ਪਲੀਜ਼ ਸਟੈਂਡ ਫੋਰ ਦੀ ਅਰਦਾਸ। ਜਿੱਥੇ ਜਿੱਥੇ ਬੈਠੇ ਹੋ ਅਰਦਾਸ ਵਿੱਚ ਸਾਵਧਾਨ ਹੋ ਜਾਓ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਰਣਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਆਓ ਪ੍ਰੇਮ ਸਾਹਿਤ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦੇ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੇ ਨੇ ਸੰਬੋਧਨ ਹੋਵੇਗਾ। ਸੁਨਮੋਲ ਸਿੰਘ ਐਂਡ ਕੋਮਲ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਸ। ਫਰੋਮ ਟੂਡੇ ਔਨਵਰਡਸ ਯੂ ਨੋ ਲਾਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਲੌਂਗ ਪਾਰਟਨਰਸ, ਐਂਡ ਟੂਡੇ ਯੂ ਬੋਥ ਆਰ ਹੋਲਡਿੰਗ ਦ ਪੱਲਾ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੂਰ ਲਵਡ ਵਨਸ, ਇਟ ਹੈਜ਼ ਅ ਡੀਪ ਮੀਨਿੰਗ ਬਿਹਾਈਂਡ ਇਟ। ਸੋ ਦਿਸ ਇਜ਼ ਅ ਪ੍ਰੋਮਿਸ ਦੈਟ ਯੂ ਬੋਥ ਆਰ ਮੇਕਿੰਗ ਟੂਡੇ, ਦੈਟ ਵੀ ਆਰ ਗੋਇੰ ਟੂ ਸਟੇ ਟੁਗੈਦਰ ਫੋਰ ਦ ਰੈਸਟ ਆਫ ਅਵਰ ਲਾਈਵਸ, ਹਰ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਾ, ਇਕੱਠੇ ਰਹਿਣਾ। ਦਿਸ ਇਜ਼ ਅ ਪ੍ਰੋਮਿਸ ਦੈਟ ਆਈ ਐਮ ਗੋਇੰ ਟੂ ਬਿਕਮ ਦ ਬੈਸਟ ਵਰਜ਼ਨ ਆਫ ਮਾਈਸੈਲਫ ਫੋਰ ਮਾਈ ਪਾਰਟਨਰ, ਆਈ ਐਮ ਗੋਇੰ ਟੂ ਪੁੱਟ ਮਾਈ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। ਦਿਸ ਇਜ਼ ਅ ਕਮਿਟਮੈਂਟ ਦੈਟ ਆਈ ਐਮ ਗੋਇੰ ਟੂ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ, ਐਂਡ ਆਈ ਐਮ ਵਿਲਿੰਗ ਟੂ ਟੇਕ ਅਨਮੋਲ ਸਿੰਘ ਔਰ ਕੋਮਲ ਕੌਰ ਐਜ਼ ਮਾਈ ਲਾਈਫ ਲੌਂਗ ਪਾਰਟਨਰ। ਆਈ ਹੋਪ ਯੂ ਬੋਥ ਅੰਡਰਸਟੈਂਡ ਦਿਸ। ਸੋ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਅਮਰਵੰਤ ਸਿੰਘ ਜੀ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਉਹ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਅਨੁਸਰਵਣ ਕਰਾ ਰਹੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So now, you both had made your promises, so there is no looking back now. Remember to hold on to the pallah for the rest of the ceremony and hold on to your promises for the rest of your life. ਆਓ ਸਤਸੰਗ ਜੀ ਹੁਣ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸਭ ਭਾਗ ਜੋੜੀ ਨੇ ਕਿ ਨਮਸਕਾਰ ਕਰਕੇ ਖੜ੍ਹੇ ਹੋ ਜਾਣ।

ਸਨਮੋਲ ਸਿੰਘ ਐਂਡ ਕੋਮਲ ਕੌਰ। ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ, ਪ੍ਰੇਮ ਦੇ ਨਾਲ, ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ। ਆਫਟਰ ਲਿਸਨਿੰਗ ਦੋਨਾਂ ਜਣਿਆਂ ਨੇ ਨਮਸਕਾਰ ਕਰਨੀ ਹੈ, ਮੱਥਾ ਟੇਕਣਾ, ਫਿਰ ਖੜ੍ਹੇ ਹੋ ਕਰਕੇ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ। ਅਨਮੋਲ ਸਿੰਘ, ਯੂ ਵਿਲ ਬੀ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ। ਚਾਰੇ ਲਾਵਾਂ ਇਸ ਔਰਡਰ ਵਿੱਚ ਹੋਣਗੀਆਂ। ਐਂਡ ਵੈਨ ਯੂ ਵਾਕਿੰਗ, ਟੇਕ ਅ ਟਾਈਮ, ਇੰਜੋਏ ਦਿਸ ਮੂਮੈਂਟ। ਕਾਲ ਕਰਨ ਦੀ ਲੋੜ ਨਹੀਂ, ਬੜੇ ਸਹਿਜ ਦੇ ਨਾਲ ਪ੍ਰਕਰਮਾ ਕਰਨੀ। ਐਂਡ ਵੈਨ ਯੂ ਕਮ ਟੂ ਦ ਫਰੰਟ, ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਗਿਆਨੀ ਜੀ ਫਿਰ ਦੂਜੀ ਲਵ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ। ਧਿਆਨ ਦੇ ਨਾਲ ਸਰਵਣ ਕਰਨਾ, ਫਿਰ ਮੱਥਾ ਟੇਕਣਾ, ਫਿਰ ਪ੍ਰਕਰਮਾ, ਫਿਰ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਇਸ ਤਰ੍ਹਾਂ ਤੀਸਰੀ ਲਵ, ਐਂਡ ਦੈਨ ਚੌਥੀ ਲਵ। ਚੌਥੀ ਲਵ ਤੋਂ ਬਾਅਦ 'ਚ ਨਮਸਕਾਰ ਕਰਕੇ ਬੈਠ ਜਾਣਾ, ਫਿਰ ਆਨੰਦ ਸਾਹਿਬ ਦਾ ਕੀਰਤਨ ਹੋਵੇਗਾ, ਫੋਲੋਡ ਬਾਈ ਦੀ ਅਰਦਾਸ ਐਂਡ ਹੁਕਮਨਾਮਾ ਸਾਹਿਬ। ਡੋਂਟ ਵਰੀ, ਗਿਆਨੀ ਜੀ ਇਸ਼ਾਰਾ ਕਰਨਗੇ ਜਦੋਂ ਨਮਸਕਾਰ ਕਰਨੀ ਹੈ। ਫੋਕਸ ਕਰਨਾ ਹੈ ਮਹਾਰਾਜ ਦੇ ਪਾਠ ਸਰਵਣ ਕਰਨ ਦੇ ਉੱਪਰ। ਸਾਧ ਸਾਧ ਸਿੰਘ ਜੀ, ਲਾਵਾਂ ਦਾ ਪਾਠ ਸਰਵਣ ਕਰੀਏ। ਪਾਠ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਰਣਜੀਤ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਹਜੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਗੇ। ਇਕਾਗਰਤਾ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਿਵਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬੈ ਤਾਈ ਸਭ ਥਾਈ ਹੋਏ ਸਹਾਇ

ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਨਟ ਕੀਤਾ।

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਨਾਲ ਮਾਤਾ ਜਸਪ੍ਰੀਤ ਕੌਰ ਗਰੇਵਾਲ ਸੁਭਾਗ ਜੋੜੀ ਕਾਕਾ ਅਨਮੋਲ ਸਿੰਘ ਵਿਰਕ ਅਤੇ ਬੀਬਾ ਕੋਮਲ ਕੌਰ ਗਰੇਵਾਲ ਦਾ ਸ਼ੁਭ ਆਨੰਦ ਕਾਰਜ ਗੁਰਮਤ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਆਪ ਜੀ ਨੇ ਮਿਹਰਾਂ ਕੀਤੀਆਂ, ਬਖਸ਼ਾਂ ਕੀਤੀਆਂ, ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਜਸ ਕੀਰਤਨ ਕਰਦਿਆਂ, ਅੱਖਰ ਵਾਧਾ ਇਕੱਠਾ ਪ੍ਰਚਕਮਾਪ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਰ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸਪਰ ਪਿਆਰ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ,

ਪਕਸ਼ੋ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਸੁਭਾਗ ਜੋੜੀ ਦੇ ਸਿਰ 'ਤੇ ਸਦਾ ਮਿਹਰ ਭਰਿਆ ਅੱਥ ਰੱਖਣਾ ਚੜ੍ਹਦੀ ਕਲਾ ਪ੍ਰਧਾਨ ਕਰਨੀ ਸੱਚੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲੇ ਜੀਵਨ ਕਾਲ ਦੇ ਅੰਦਰ ਸਤਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ ਅਤੇ ਦੋਨਾਂ ਹੀ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਜੱਥਾ ਗਿਆਨੀ ਰਛਪਾਲ ਸਿੰਘ ਜੀ ਪਰ ਪਮਾਲ ਕੇਵਲ ਇੱਕ ਕਵਿਤਾ ਦੇ ਨਾਲ ਆਪ ਨੂੰ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕਰਨਗੇ। ਆਓ ਤਿੰਨਾ ਪਾਸੋਂ ਵਧਾਈਆਂ ਦੀ ਵਾਲੀ ਕਵਿਤਾ ਸਰਵਣ ਕਰੀਏ ਜੀ ਅਤੇ ਉਹਨਾਂ ਦਾ ਮਾਣ ਸਨਮਾਨ ਕਰੀਏ। ਗਿਆਨੀ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦਾ ਢਾਡੀ ਜੱਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਕ ਪਰਿਵਾਰ ਅਤੇ ਗਰੇਵਾਲ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ, ਦੋਸਤ, ਮਿੱਤਰ ਸੰਗਤ ਦੇ ਰੂਪ ਦੇ ਵਿੱਚ ਸਜੇ ਨੇ। ਅੱਜ ਦੀ ਸੁਭਾਗ ਭਰੀ ਜੋੜੀ ਆ ਕਾਕਾ ਅਨਮੋਲ ਸਿੰਘ ਅਤੇ ਬੱਚੀ ਕੋਮਲ ਕੌਰ, ਉਹਨਾਂ ਦੀ ਸੁਭਾਗ ਭਰੀ ਜੋੜੀ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਦੋਨਾਂ ਪਰਿਵਾਰਾਂ 'ਤੇ। ਆਓ ਸਤਿਗੁਰੂ ਮਹਾਰਾਜ ਜੀ ਦੀ ਫਤਿਹ ਦੀ ਸਾਂਝ ਪਾਉਂਦੇ ਹੋਏ ਇੱਕ ਵਾਰ ਆਖੋ ਗੱਜ ਵੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਨਾਂ ਪਰਿਵਾਰਾਂ ਦੇ ਜਿਹੜੇ ਮਗਰਲੇ ਪਿੰਡ ਨੇ, ਇਤਿਹਾਸਕ ਪਿੰਡ ਨੇ, ਥਰਾਜ ਪਿੰਡ ਅਤੇ ਗੁਜਰਵਾਲ ਪਿੰਡ, ਦੋਨਾਂ ਪਿੰਡਾਂ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਦੇ ਪਵਿੱਤਰ ਚਰਨ ਪਾਏ ਨੇ, ਥਰਾਜ ਦੇ ਵਿੱਚ ਵੀ ਅਤੇ ਗੁਜਰਵਾਲ ਦੇ ਵਿੱਚ ਵੀ। ਵੇਖੋ, ਇਤਫਾਕ ਪਰਿਵਾਰਾਂ ਦਾ ਮਿਲਾਪ ਹੋਇਆ ਏ ਅਤੇ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨੀ ਆ, ਕਿਉਂਕਿ ਇਸਤਰੀ ਨੂੰ, ਬੱਚੀ ਨੂੰ, ਔਰਤ ਨੂੰ ਆਪਾਂ ਬੇਸ਼ਕੀਮਤੀ ਤੋਹਫੇ ਦਿੰਦੇ ਹਾਂ, ਪਰ ਉਹਨਾਂ ਸਾਰਿਆਂ ਤੋਂ ਉੱਤਮ ਇੱਜ਼ਤ, ਇਹ ਇੱਜ਼ਤ ਦਾ ਜਿਹੜਾ ਤੋਹਫਾ, ਇਹ ਕੋਈ ਜਣਾ ਖਣਾ ਨਹੀਂ ਦੇ ਸਕਦਾ, ਇਹ ਕੋਈ ਕਰਮਾਂ ਵਾਲਾ ਹੀ ਦੇ ਸਕਦਾ। ਉਹ ਕਰਮਾਂ ਵਾਲਾ ਅਨਮੋਲ ਸਿੰਘ ਵਿਰਕ ਹੈ ਜਿਹਨੇ ਕੋਮਲ ਕੌਰ ਨੂੰ ਇਹ ਤੋਹਫਾ ਦੇਣਾ ਹੈ। ਮੈਂ ਅਰਦਾਸ ਬੇਨਤੀ ਕਰਦਾ ਇਸ ਭਾਗ ਭਰੀ ਜੋੜੀ ਦੇ ਵਿੱਚ ਇੱਕ ਦੂਜੇ ਦੇ ਵਿਚਾਰਾਂ ਨਾਲ ਸਮਝੌਤਾ ਕਰਨ ਦਾ ਬਲ ਮੇਰਾ ਦਾਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ੇ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਛੋਟੇ ਲਾਲ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਿਆਹ ਰਚਾਇਆ, ਡੋਲਾ ਤੁਰਨ ਲੱਗਿਆ, ਲਾਲ ਚੰਦ ਦੀ ਧੀ ਸੀ, ਮਾਤਾ ਗੁਜਰੀ, ਜਦੋਂ ਲਾਲ ਚੰਦ ਡੋਲਾ ਤੁਰਨ ਲੱਗਿਆ ਥੋੜ੍ਹਾ ਜਿਹਾ ਘਬਰਾਉਂਦਾ ਸੀ, ਡੋਲਦਾ ਸੀ। ਮਹਾਰਾਜ ਅੱਗੇ ਹੋ ਕੇ ਕਹਿੰਦੇ, ਲਾਲ ਚੰਦ ਡੋਲਦਾ ਕਿਉਂ ਏ? ਕਹਿੰਦਾ ਜੀ, ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ, ਮੈਂ ਗਰੀਬ ਹਾਂ, ਮੈਂ ਕੀ ਦੇਣ ਜੋਗਾ। ਮਹਾਰਾਜ ਨੇ ਗਲਵੱਖਣੀ ਵਿੱਚ ਲੈ ਕੇ ਆਖਿਆ, ਤੂੰ ਸਾਨੂੰ ਧੀ ਦਿੱਤੀ ਹੈ, ਜਿਹਨੇ ਧੀ ਦਿੱਤੀ ਉਹਨੇ ਰੱਖਿਆ ਹੀ ਮਗਰ ਕੀ। ਹੁਣ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਚਨ ਸੀ, ਕਹਿੰਦੇ, ਲਾਲ ਚੰਦ ਯਾਦ ਰੱਖੀ, ਤੇਰੀ ਧੀ ਸਾਡੀ ਨੂੰਹ ਰਾਣੀ ਬਣੀ ਏ, ਇਹਨੇ ਸਮੇਂ ਦੀ ਹਿੱਕ 'ਤੇ ਉਹ ਪੈੜਾਂ ਪਾਉਣੀਆਂ ਨੇ ਜਦੋਂ ਤੇਰੀ ਧੀ ਦਾ ਨੌਂ ਸੰਗਤਾਂ ਨੇ ਲੈਣਾ, ਮੁੱਖ ਤੋਂ ਸਤਨਾਮ ਸ਼੍ਰੀ ਵਾਹਿਗੁਰੂ ਆਖਣਾ ਏ। ਬਾਪ ਅਤੇ ਧੀ ਦਾ ਰਿਸ਼ਤਾ ਏਡਾ ਮਜ਼ਬੂਤ ਆ, ਜੇ ਨਸੀਬ ਮੁੱਲ ਮਿਕਲ ਮਿਲਦੇ ਹੋਣ ਨਾ, ਬਾਪ ਆਪਣਾ ਆਪ ਵੇਚ ਕੇ ਨਸੀਬ ਆਪਦੀ ਧੀ ਦੇ ਲੇਖੇ ਲਾ ਦੇਵੇ। ਸੁਣੋ, ਜਦੋਂ ਧੀ ਨੂੰ ਤੋਰਦਾ ਪਿਤਾ, ਫਿਰ ਆਹ ਅਰਦਾਸ ਬੇਨਤੀ ਕਰਕੇ ਤੋਰਦਾ ਸੱਚੇ ਪਾਤਸ਼ਾਹ, ਜਿਹੜਾ ਲਾਡ, ਜਿਹੜਾ ਪਿਆਰ ਇਹਨੇ ਸਾਤੋਂ ਲਿਆ, ਉਦੋਂ ਦੁੱਗਣਾ ਪਿਆਰ ਆਪਦੇ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਲਵੇ ਢਾਡੀ ਜੱਥਾ ਪਮਾਲ ਦਾ, ਇੰਝ ਕਹਿ ਰਿਹਾ।

0: ਅਰਦਾਸ ਬੇਨਤੀ ਕਰਕੇ ਪਿਤਾ ਜੀ ਤੋਰਦੇ ਨੇ। ਗੁਰੂ ਮਹਾਰਾਜ ਕਿਰਪਾ ਕਰੇ, ਇਹ ਹੁੰਦਾ ਪਰਿਵਾਰਾਂ ਦੇ ਵਿੱਚ। ਜਦੋਂ ਕੋਮਲ ਕੌਰ ਤਜਿੰਦਰਪਾਲ ਸਿੰਘ ਜੀ ਅਤੇ ਪ੍ਰਿਤਪਾਲ ਕੌਰ ਦੇ ਸਾਹਮਣੇ ਹੋਵੇ, ਉਹਨਾਂ ਨੂੰ ਇਹ ਮਹਿਸੂਸ ਹੋਵੇ ਜਿਹੜੀ ਸਾਨੂੰ ਨੂੰਹ ਰਾਣੀ ਮਿਲੀ ਆ ਉਹ ਧੀਆਂ ਤੋਂ ਵੱਧ ਕੇ ਮਿਲੀ ਆ। ਜਦੋਂ ਅਨਮੋਲ ਸਿੰਘ, ਅਮਰਵੰਤ ਸਿੰਘ ਅਤੇ ਜਸਪ੍ਰੀਤ ਕੌਰ ਦੇ ਸਾਹਮਣੇ ਆਵੇ, ਫਿਰ ਉਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਜਿਹੜਾ ਸਾਨੂੰ ਜਵਾਈ ਮਿਲਿਆ ਉਹ ਪੁੱਤਾਂ ਤੋਂ ਵੱਧ ਕੇ ਮਿਲਿਆ ਹੈ। ਇਹ ਗੁਰੂ ਕਿਰਪਾ ਕਰਦਾ ਜਦੋਂ ਸਤਿਗੁਰੂ ਮਹਾਰਾਜ ਮਿਹਰ ਕਰ ਦੇਵੇ। ਦੋਨਾਂ ਪਰਿਵਾਰਾਂ ਨੂੰ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਬਹੁਤ ਬਹੁਤ ਧੰਨਵਾਦ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੋ ਸਤਿ ਸੰਗਤ ਜੀ, ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਛੱਲੇ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਸਮੂਹ ਸਾਧ ਸੰਗਤ ਨੇ ਛੱਕ ਕੇ ਜਾਣਾ ਜੀ। ਬਹੁਤ ਬਹੁਤ ਧੰਨਵਾਦ। ਸੋ ਵਨਸ ਅਗੇਨ ਐਵਰੀਬਡੀ, ਥੈਂਕ ਯੂ ਸੋ ਮੱਚ ਫੋਰ ਬੀਂਗ ਹੇਅਰ, ਫੋਰ ਕਮਿੰਗ ਹੇਅਰ ਫੋਰ ਟੂ ਬਲੈਸ ਦਿਸ ਬਿਊਟੀਫੁਲ ਕਪਲ ਐਂਡ ਬੈਸਟ ਵਿਸ਼ਿਸ ਟੂ ਦ ਲਵਲੀ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਦੇ ਗੋਇੰਗ ਟੂ ਗੈਟ ਟੁਗੈਦਰ ਐਂਡ ਅਨਮੋਲ ਸਿੰਘ ਐਂਡ ਕੋਮਲ ਕੌਰ, ਵੀ ਆਰ ਓਵਰ ਜੋਇਡ ਟੂ ਪ੍ਰੋਨਾਂਸ ਯੂਅਰ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ, ਮਾਰੇ ਕਿਰਪਾ ਕਰਨ, ਸਦਾ ਅੰਗ ਸੰਗ ਸਹਾਈ ਹੋਣ। ਸੋ ਜਿੱਥੇ ਹੁਣ ਸਤਿਗੁਰਾਂ ਦੇ ਸੇਵਾ ਵਾਸਤੇ ਵੀ ਤਤਪਰ ਰਹਿਣਾ, ਇਹ ਵੀ ਗੱਲ ਤੁਸੀਂ ਅੱਜ ਨੋਟ ਕਰਕੇ ਜਾਣੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰਸਿੱਖੀ ਵਾਸਤੇ ਅਤੇ ਸਤਿਗੁਰਾਂ ਦੇ ਅਸਥਾਨਾਂ ਵਾਸਤੇ ਵੀ ਆਪਾਂ ਥੋੜ੍ਹਾ ਜਿਹਾ ਕਮਰ ਕਸਾ ਕਰਨਾ ਹੈ ਕਿ ਰੈਡੀ ਫੋਰ ਦੈਟ, ਐਂਡ ਕਦੇ ਸਮਾਂ ਲੱਗੇ ਤਾਂ ਗੁਰੂ ਵਾਲੇ ਵੀ ਬਣਨਾ ਹੈ। ਸੋ ਇਹ ਵੀ ਤੁਹਾਡੇ ਲਈ ਇੱਕ ਨਾਲ ਅੱਜ ਬੇਨਤੀ ਕਰ ਚੱਲੇ ਹਾਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸੋ ਬੋਲਦਿਆਂ ਤੋਂ ਸੇਵਾ ਨਿਭਾਉਂਦਿਆਂ ਤੋਂ ਇੱਕ ਨੇ ਅਨੇਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣਯੋਗ ਨੇ ਕਿਰਪਾ ਕਰਕੇ ਬਖਸ਼ ਦੇਣਾ। ਸੋ ਮੇਰੇ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਮਹਾਰਾਜ ਦਾ ਸਤਿਕਾਰ ਵਾਸਤੇ ਮੇਨ ਹਾਲ ਦੇ ਵਿੱਚ ਗੱਲਾਂ ਬਾਤਾਂ ਕਰਨ ਤੋਂ, ਵਧਾਈਆਂ ਸਾਂਝੀਆਂ ਕਰਨ ਤੋਂ ਅਤੇ ਸਤਿਗੁਰਾਂ ਵੱਲ ਪਿੱਠ ਕਰਨ ਤੋਂ ਕਿਰਪਾ ਕਰਕੇ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਮਿਲ ਸਕਦੇ ਹਾਂ। ਸੋ ਜਿਵੇਂ ਜਿਵੇਂ ਦੇਗ ਮਿਲੀ ਜਾਂਦੀ ਹੈ ਨਮਸਕਾਰ ਕਰਕੇ ਵਾਕਆਊਟ ਕਰੀ ਚੱਲੀਏ, ਅਤੇ ਕਿਸੇ ਨੇ ਗੱਲਾਂ ਬਾਤਾਂ ਨਹੀਂ ਮਾਰਨੀਆਂ, ਪਲੀਜ਼ ਮੇਕ ਸ਼ੋਰ ਕਰਿਓ। ਥੈਂਕ ਯੂ ਸੋ ਮੱਚ ਫੋਰ ਕੋਆਪਰੇਟਿੰਗ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧੀ ਕਿਨੈ ਨਾ ਪਾਈਆ।